0: ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: पहुंचाया जा रहा है। इन्हें तो किसी भी तरह दे ब्याह शादी दे प्रोग्राम बर्थडे पार्टी जा होर फंक्शन संबंधी हाल बुक करने की जानकारी लेने लई तुसी रियो बैंक्वेट हाल नो 403-633-2000 यानी 403-633-2000 ते संपर्क कर सकते हो। रियो बैंक्वेट हॉल का पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम का यह हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144-3670-63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: या जिहड़े दूजे जानवर ने खूंखार जिवें शेर हो गया, चीता हो गया, बग्याड़ हो लगभग 3 दिन तो ज्ञान की गल कर रहे हैं कि अपने आप नूं समझण दी कल के दिन आपां विचार कर रहे सी अपने मन नूं समझण दी दा उपदेश दे रहे हैं। अज आपां इसे नाल रिलेटिड विषय दुख दारू सुहरो है। असल दे विच गुरु साहब आसा दी वार दे विच एक श्लोक विच गुरु नानक पातशाह कहिंदे आ दुख दारू सुहरो पया जां सुख ताम ना होई, तू करता करना मैं ना ही जा हों करी ना हुई। बलहारी कुदरत वस्या तेरा अंत न जाई लख्या रहा। अकाल पुरख दे कुदरत दा वर्णन करते ने रहाव दी इस पंक्ति दे विच ते नाले उस तो कुर्बान जाने की गल करते हैं कि वह कुदरत दे विच वस रहा है। ये नहीं कि रब ही कुदरत ਬਲਕਿ ਰੱਬ ਦਾ ਨਿਵਾਸ ਜਿਹੜਾ ਹੈ ਉਹ ਕੁਦਰਤ ਹੈ। ਖੈਰ ਇਸ ਵਿਸ਼ੇ ਚ ਆਪਾਂ ਨਹੀਂ ਜਾਂਦੇ, ਆਪਾਂ ਇੰਨੀ ਹੀ ਗੱਲ ਕਰਦੇ ਹਾਂ ਦੁੱਖ ਦਾਰੂ ਸੁਖ ਰੋਗ ਜਿਹੜੀ ਐਡਵਰਸਿਟੀ ਇਸ ਕਿਉਰ ਆਰ ਏਲਮੈਂਟ ਫਾਰ ਦਾ ਲਿਵਿੰਗ ਬੀਂਗਸ ਐਂਡ ਕੰਫਰਟ ਕੈਨ ਬੀ ਡਿਸਕ੍ਰਾਈਬਡ ਐਜ ਆਲ ਟਾਈਪ ਆਫ ਡਿਜ਼ੀਜ਼ਸ, ਆਲ ਟਾਈਪ ਆਫ ਲੇਜ਼ੀਨੈਸ, all types of sufferings. ਕਈ ਵਾਰੀ ਇਸ ਗੱਲ ਨੂੰ ਵਿਚਾਰਨ ਲੱਗਿਆਂ ਕਈ ਵਿਅਕਤੀ ਇਸ ਨੂੰ ਵਿਰੋਧਾਭਾਸ ਦੇ ਵਿੱਚ ਵੀ ਲੈਂਦੇ ਆ ਕਿ ਕੰਟਰਾਡਿਕਸ਼ਨ ਹੈ ਬਾਣੀ ਚ। ਬਿਲਕੁਲ ਨਹੀਂ। ਕਬੀਰ ਸਾਹਿਬ ਕਹਿੰਦੇ ਆ ਸੁਖ ਮੰਗਤ ਦੁੱਖ ਆਗੈ ਆਵੈ, ਐਸਾ ਸੁਖ ਨਾ ਹਮ ਹੂੰ ਪਾਵੈ। ਉਸ ਸ਼ਬਦ ਦੇ ਵਿੱਚ ਜਿਸ ਵਿੱਚ ਉਹ ਕਹਿੰਦੇ ਆ ਇਸ ਮਨ ਕੋ ਕੋਈ ਖੋਜੋ ਪਾਈ, ਇੱਕ ਵਿਸ਼ਾ ਹੈ। ਤੇ ਇਸੇ ਕਰਕੇ ਕਿਉਂਕਿ ਜਦੋਂ ਲਾਈਫ ਈਜ਼ੀ ਹੋ ਜਾਂਦੀ ਆ, ਜਦੋਂ ਜੀਵਨ ਦੇ ਵਿੱਚ ਸੰਘਰਸ਼ ਨਹੀਂ ਰਹਿੰਦਾ, ਤਾਂ ਫਿਰ ਸਾਡੀਆਂ ਜਿੰਨੀਆਂ ਵੀ ਸੰਭਾਵਨਾਵਾਂ ਨੇ, ਅੰਦਰੂਨੀ ਸ਼ਕਤੀਆਂ ਨੇ, ਇਹਨਾਂ ਦਾ ਇਜ਼ਹਾਰ ਕਰਨ ਦਾ, ਇਹਨਾਂ ਨੂੰ ਐਕਸੀਬਿਟ ਕਰਨ ਦਾ, ਇਹਨਾਂ ਦਾ ਇਸਤੇਮਾਲ ਕਰਨ ਦਾ ਅਵਸਰ ਨਹੀਂ ਹੁੰਦਾ। ਪਰ ਜਦੋਂ ਲਾਈਫ ਸਟਰਗਲ ਚ ਹੁੰਦੀ ਹੈ, ਇੱਥੇ ਦੁੱਖ ਤੋਂ ਭਾਵ ਸਟਰਗਲ ਸੰਘਰਸ਼, ਜਿਸ ਤਰ੍ਹਾਂ ਆਪਾਂ ਰੋਗ ਦਾ ਅਰਥ ਕਈ ਵਾਰੀ ਬਿਮਾਰੀ ਤੇ ਕਈ ਵਾਰੀ ਜਦੋਂ ਇਸ ਸ਼ਬਦ ਦੇ ਵਿੱਚ ਦੇਖਦੇ ਹਾਂ ਹੋਮੈ ਰੋਗ ਮਾਨਕ ਕੋ ਦੀਨਾ ਕਾਮ ਰੋਗ ਮੈਗਲ ਵਸਲੀਨਾ ਦਿਸ਼ਟ ਰੋਗ ਪਚਮੂਆ ਪਤੰਗਾ। ਇਸ ਸ਼ਬਦ ਦੇ ਵਿੱਚ ਜਿੱਥੇ ਰੋਗਾਂ ਦਾ ਜ਼ਿਕਰ ਆਉਂਦਾ ਹੈ, ਚਸ਼ਕਿਆਂ ਦਾ ਜ਼ਿਕਰ, ਕਮਜ਼ੋਰੀਆਂ ਦਾ ਜ਼ਿਕਰ ਹੈ ਕਿ ਮਨੁੱਖ ਦਾ ਦੀ ਕਮਜ਼ੋਰੀ ਹੋਮੈ ਦਾ ਰੋਗ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕਾਮ ਰੋਗ ਦਾ ਗ੍ਰਸਿਆ ਹੋਇਆ, ਕਮਜ਼ੋਰੀ ਦਾ, ਚਸ਼ਕੇ ਦਾ ਮਾਰਿਆ ਹਾਥੀ ਇਨਸਾਨ ਦੇ ਕਾਬੂ ਚ ਆ ਜਾਂਦਾ ਹੈ, ਇਸੇ ਤਰ੍ਹਾਂ ਜੇਬਾ ਰੋਗ ਮੀਨ ਗਸਿਆ ਜੀਭ ਦਾ ਚਸ਼ਕਾ, ਜਿਹੜੀ ਮੱਛੀ ਹੈ ਉਹ ਫਸ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਸ਼ਿਕਾਰ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਇੱਥੇ ਰੋਗ ਦਾ ਭਾਵ ਹੈ ਸੰਘਰਸ਼ ਦਾ ਜੀਵਨ। ਜਦੋਂ ਕੰਫਰਟਸ ਨਾ ਹੋਣ, ਆਰਾਮ ਤੋਂ ਬਗੈਰ ਦੀ ਜ਼ਿੰਦਗੀ, ਕੰਫਰਟਲੈਸ ਲਾਈਫ, ਪਰ ਇਹੀ ਜਿਹੜਾ ਸੰਘਰਸ਼ ਹੈ ਇਹ ਮਨੁੱਖ ਨੂੰ ਉਭਰਨ ਦਾ ਸਮਾਂ ਦਿੰਦਾ ਹੈ, ਆਫਰ ਦਿੰਦਾ ਹੈ। ਕਿਉਂਕਿ ਇਸੇ ਚ ਆ ਕਿ ਜਦੋਂ ਕਹਿੰਦਾ ਦੁੱਖ ਦਾਰੂ ਸੁੱਖ ਰੋ ਪਿਆਸ ਜਾਂ ਸੁੱਖ ਤਾਮ ਨਾ ਹੋਈ। ਪਰ ਜਿਨ੍ਹਾਂ ਨੂੰ ਅਧਿਆਤਮਕ ਸੁੱਖ ਪ੍ਰਾਪਤ ਹੋ ਜਾਂਦਾ, ਆਨੰਦ ਦੀ ਗੱਲ ਕਰਦੇ ਆ, ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ। ਸੋ ਆਨੰਦ ਇੱਕ ਹੋਰ ਅਵਸਥਾ ਹੈ, ਪਰ ਜਿਹੜਾ ਸੰਘਰਸ਼ ਹੈ ਇਹ ਹੀ ਮਨੁੱਖ ਨੂੰ, ਜੇ ਮਨੁੱਖਤਾ ਨੂੰ ਸੰਘਰਸ਼ ਨਾ ਹੁੰਦਾ ਤੇ ਸੰਘਰਸ਼ ਦੇ ਨਾਲ ਨਾਲ ਮਨੁੱਖ ਆਪਣੀਆਂ ਯੋਗਤਾਵਾਂ ਦਾ ਇਸਤੇਮਾਲ ਨਾ ਕਰਦਾ, ਵਰਤੋਂ ਨਾ ਕਰਦਾ, ਜਿਸ ਤਰ੍ਹਾਂ ਕਿ ਆਪਾਂ 3 ਲੱਖ ਸਾਲ ਤੋਂ ਹੋਮੋਸੈਪੀਅਨ ਸੰਘਰਸ਼ ਕਰਦੇ ਕਰਦੇ ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਪੂਰਵਜ ਨੇ ਹੋਮੋ ਇਰੈਕਟਸ ਹੋ ਗਿਆ, ਉਸ ਤੋਂ ਪਹਿਲਾਂ ਜਿਹੜੇ ਹੋ ਗਏ ਹੋਮੋ ਹੈਬਿਲਿਸ, ਜਿਨ੍ਹਾਂ ਨੇ ਪੱਥਰ ਨੂੰ ਹਥਿਆਰ ਬਣਾਇਆ, ਸੰਘਰਸ਼ ਕੀਤਾ, ਉਹਨਾਂ ਨੂੰ ਲਾਈਫ ਬਚਾਉਣ ਵਾਸਤੇ ਸੰਘਰਸ਼ ਸੀ। ਉਸ ਜੰਗਲ ਦੇ ਵਿੱਚ, ਉਸ ਸੰਘਰਸ਼ ਦੇ ਵਿੱਚ ਜਿਉਂਦਾ ਕਿਵੇਂ ਰਹਿਣਾ ਹੈ, ਉਸ ਸੰਘਰਸ਼ ਨੇ ਹੀ ਮਨੁੱਖ ਨੂੰ ਅੱਜ ਲਗਭਗ ਜਿਹੜੀ ਜਿੰਨੀ ਵੀ ਜ਼ਮੀਨ ਦਾ ਤੇ ਆਪਾਂ ਧਰਤੀ ਦਾ ਤੇ ਕਹਿ ਹੀ ਸਕਦੇ ਹਾਂ ਕਿ ਬਈ ਇੱਥੇ ਤੇ ਸਰਦਾਰ ਹੀ ਮਾਲਕ ਹੈ, ਪਰ ਹੋ ਸਕਦਾ ਹੈ ਬ੍ਰਹਿਮੰਡ ਦੀ ਦੇ ਵਿੱਚ ਹੀ ਇਕੱਲਾ ਹੀ ਇਹ ਹੋਵੇ ਜਿਹੜਾ ਇਸ ਅਵਸਥਾ ਦੇ ਵਿੱਚ ਇੰਨਾ ਪਾਵਰਫੁਲ ਹੈ। ਉਹ ਪਾਵਰਫੁਲ ਕਿਵੇਂ ਬਣਿਆ? ਸੰਘਰਸ਼ ਨੇ ਬਣਿਆ। ਇਸੇ ਤਰ੍ਹਾਂ ਅੱਜ ਤੋਂ 75,000 ਸਾਲ ਤੱਕ ਇਹ ਮਨੁੱਖ ਹੀ ਅਫਰੀਕਾ ਦੇ ਜੰਗਲਾਂ ਦੇ ਵਿੱਚ ਪਸ਼ੂਆਂ ਵਾਂਗੂ ਹੀ ਵਿਚਰ ਰਿਹਾ ਸੀ। ਪਾਓ ਗ੍ਰੇਟ ਐਪਸ ਦੇ ਵਿੱਚ ਆਉਂਦਾ ਹੈ, ਜਿਵੇਂ ਚੰਪੈਂਜ਼ੀ, ਮੰਕੀ, ਗੁਰੇਲਾ, ਬੋਨੋਬੋਸ, ਇਹ ਸਾਰੇ ਵਿਚਰ ਰਹੇ ਸਨ। ਜਾਂ ਜਿਹੜੇ ਦੂਜੇ ਜਾਨਵਰ ਨੇ ਖੂੰਖਾਰ, ਜਿਵੇਂ ਸ਼ੇਰ ਹੋ ਗਿਆ, ਚੀਤਾ ਹੋ ਗਿਆ, ਬਗਿਆੜ ਹੋ ਗਿਆ, ਇਹ ਵੀ ਉਸ ਤਰ੍ਹਾਂ ਹੀ ਸੰਘਰਸ਼ ਕਰ ਰਿਹਾ ਸੀ। ਪਰ ਇਸ ਤੇ ਉਸ ਸੰਘਰਸ਼ ਨੂੰ ਜਦੋਂ ਇਸ ਨੇ, ਕਿਉਂਕਿ ਦੋ ਪੈਰਾਂ ਤੇ ਖੜਾ ਹੋਣ ਦੇ ਕਰਕੇ ਇਹਦੀ ਅਕਲ ਵਧਣੀ ਸ਼ੁਰੂ ਹੋ ਗਈ, ਦਿਮਾਗ ਵਧਣਾ ਸ਼ੁਰੂ ਹੋਇਆ, ਇਹਦੇ ਵਿੱਚ ਸੋਚਣ ਸ਼ਕਤੀ ਆ ਗਈ, ਤਾਂ ਅੱਜ ਇਹ ਕਿੱਥੇ ਪਹੁੰਚ ਗਿਆ। ਆਮ ਜ਼ਿੰਦਗੀ ਦੇ ਵਿੱਚ ਵੀ ਇਸੇ ਕਰਕੇ ਜਿਹੜੀ ਜ਼ਿੰਦਗੀ ਦੀ ਪਾਜ਼ਿਟਿਵਿਟੀ ਹੈ, ਜਿਹੜਾ ਜ਼ਿੰਦਗੀ ਦਾ ਸਕਾਰਾਤਮਕ ਪੱਖ ਹੈ, ਉਸ ਨੂੰ ਗੁਰਮਤ ਨੇ ਉਭਾਰਿਆ ਹੈ। ਜਿਸ ਤਰ੍ਹਾਂ ਪੁਰਾਤਨ ਭਾਰਤੀ ਧਰਮ ਜਾਂ ਪੁਰਾਤਨ ਭਾਰਤੀ ਜੀਵਨ ਜਾਂਚ ਜਿਹੜੀ ਹੈ ਸੀ, ਉਸ ਦੇ ਵਿੱਚ ਭਾਵੇਂ ਕੋਈ ਵੀ ਕਿਸੇ ਵੀ, ਭਾਵੇਂ ਉਹ ਬੌਧ ਧਰਮ ਸੀ, ਜੈਨ ਧਰਮ ਸੀ, ਹਿੰਦੂ ਸਨਾਤਨ ਮਤ ਸੀ, ਵਰਣ ਆਸ਼ਰਮ ਸੀ, ਉਹ ਸਾਰਿਆਂ ਦਾ ਇੱਕੋ ਨਿਸ਼ਾਨਾ ਇਹ ਸੀ ਕਿ ਦੁਨੀਆਂ ਦੁੱਖਾਂ ਦਾ ਹੀ ਘਰ ਹੈ, ਜਾਂ ਮਨੁੱਖ ਜਿਹੜਾ ਇੱਥੇ ਆਇਆ ਹੈ ਇਸ ਤੇ ਜੀਵਨ ਦਾ ਸੰਘਰਸ਼ ਕਿਹਾ, ਇਹ ਇਹਦੀ ਸਜ਼ਾ ਹੈ, ਤੇ ਇਸ ਨੇ ਇੱਥੇ ਸੰਘਰਸ਼ ਕਰਕੇ ਮੁਕਤ ਹੋਣਾ ਹੈ ਮਰਨ ਤੋਂ ਬਾਅਦ, ਯਾਨੀ ਆਵਾਗਾਉਣ ਤੋਂ ਬਚਣ ਦਾ ਸਾਧਨ ਹੀ ਇਹਦਾ। ਇੱਥੇ ਕਰਮਾਂ ਨੂੰ ਜੋੜਿਆ ਗਿਆ, ਪਰ ਉਹ ਕਰਮਾਂ ਦੇ ਨਾਲ ਨਾਲ ਤਿਆਗਵਾਦ ਦੀ ਗੱਲ ਕੀਤੀ ਗਈ, ਕਾਰੋਬਾਰ ਤਿਆਗ ਕੇ, ਕਰਮ ਨੂੰ ਵੀ ਤਿਆਗ ਕੇ, ਜੰਗਲਾਂ ਦੇ ਵਿੱਚ ਬੈਠ ਕੇ ਇਹੋ ਜਿਹੀ ਸਾਧਨਾ ਕਰਕੇ ਮੁਕਤ ਹੋਣ ਦੀ ਗੱਲ ਸੀ। ਭਗਤੀ ਮੂਵਮੈਂਟ, ਜਿਸ ਦੇ ਵਿੱਚ ਆਪਾਂ ਗੁਰਮਤਿ ਕਹਿੰਦੇ ਹਾਂ, ਸਾਰੇ ਹੀ ਭਗਤ ਸਾਹਿਬਾਨ, ਭਾਵੇਂ ਉਹ ਰਾਮਾਨੰਦ ਜੀ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹੜੇ ਵੀ ਉਹ ਭਗਤ ਸਾਹਿਬਾਨ ਜਿਹੜੇ ਕਿਰਤੀ ਸਨ, ਉਹਨਾਂ ਨੇ ਇਸ ਗੱਲ ਨੂੰ ਠੁਕਰਾ ਦਿੱਤਾ। ਉਹਨਾਂ ਨੇ ਜੀਵਨ ਦੇ ਵਿੱਚ ਸੰਘਰਸ਼ ਨੂੰ ਹੀ, ਕਿਰਤ ਨੂੰ ਹੀ ਇੰਪੋਰਟੈਂਸ ਦਿੱਤੀ, ਤੇ ਕਿਰਤ ਕਰਦਿਆਂ ਹੀ ਇਸ ਜੀਵਨ ਦੇ ਵਿੱਚ ਜੀਵਨ ਮੁਕਤ ਹੋਣ ਦੇ ਕੰਸੈਪਟ ਨੂੰ, ਜੀਵਨ ਜਾਂਚ ਨੂੰ ਉਭਾਰਿਆ। ਇਸੇ ਕਰਕੇ ਭਗਤ ਬੈਣੀ ਜੀ ਕਹਿੰਦੇ, ਬੈਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਜਾਂ ਭਗਤ ਨਾਮਦੇਵ ਜੀ, ਉਹ ਕਹਿੰਦੇ ਨੇ, ਮੋਏ ਹੋਏ ਜੇ ਮੁਕਤ ਦਊਗਾ, ਮੁਕਤ ਨਾ ਜਾਣੇ ਕੋਈ। ਸੋ ਇੱਕ ਸੰਘਰਸ਼ ਦੇ ਜੀਵਨ ਨੂੰ, ਬਲਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਆਪਣੇ ਇਸ ਮਾਰਗ ਦਾ ਜ਼ਿਕਰ ਹੀ ਕੀਤਾ ਹੈ, ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਜਿਹੜਾ ਹੈ ਉਹ सिख दे जीवन दा लक्ष्य है। सिख ने अपने जीवन नूं उद्यमी होके किरत करके संघर्ष दे नाल जीवन नूं सवार ते इसे करके जे कई बारी जिंदगी दे विच असीं ये देखते हैं कि वो समा जदों कंपैरिजन करते हैं एक दूजे दे नाल कई बारी समा माड़ा होंदा है। जिंदगी दे विच हमेशा समय की चाल ठीक नहीं होंदी पर वो माड़ा समा कई बारी एक वरदान होंदा है, एक अवसर होंदा है, एक इम्तिहान होंदा है अपनियां सुतियां कलावां नूं जगा के उन्हां दी वरतों करके संघर्ष करता। हिम्मत हारन दा नहीं होंदा क्योंकि इस जिंदगी दी दौड़ च कोई पहला तेज निकल जांदा कोई बाद विच निकल जांदा पर जिंदगी जड़ी आ ए उसे तरह ही मौसम दे फुल्लां दे समान है। सीजनल फ्लावर्स या सीजनल फ्रूट्स कि कोई किस मौसम में फुल खिड़दा है फुल रंग बिरंगे कई तरह के ने कोई मौसम बसंत दे विच खिलदे ने कुछ फुल कुछ गर्मियां च कुछ बरसातां च इत्थों तक के कुछ पतझड़ च कुछ अपना एक होर यानी कि एक दृष्टिकोण होंदा है एक रमणीक नजारा होंदा है सर्द रुत दा। सो जिंदगी दे विच जिस तरह हर मौसम इंपॉर्टेंट है इसे तरह ही हर रुत इंपॉर्टेंट है ते हर मनुख दा जिहड़ा संघर्ष है किसी ने कदों किसी की पहला कामयाबी हो के अपने आप नूं उस दे मुकाबले च रख के तोलन की लोड़ नहीं होंदी अपनी चाल च आप क्योंकि मनुख नूं एक कामल निश्चा होना चाहिए है एक यकीन होना चाहिए अपने आप ते सेल्फ कॉन्फिडेंस ते क्योंकि उसने जिहड़ा जीवन जीना है वो उद्यमी जीवन है ते उद्यम दे विच ही उसनूं वो अकाल पुरख भी चेते ही रहेगा क्योंकि मनुख दा काम कर्म करना है फल जिहड़े ने उस मालक ने देने ने या उन्हां परिस्थितियां दे मुताबिक है। आपां कल भी यह गल कर रहे सी कि कई बारी असी एक काम आरंभ दे आ उहदे च नहीं कामयाबी होंदी फिर सानू क्योंकि बाबे ने सानू अकाल पुरख ने सानू बुद्ध दित्ती हुई है अकल दित्ती हुई है सानू विचारना है जे इस फील्ड दे विच या इस रस्ते दे विच या इस स्टेज ते साड़ी नाकामी दे कारण की सन कि वो जे हालात सन कि वो जे दे स्टेप सन ते जे उहना चों असी जदों उसनू समझण की कोशिश करांगे तां जरूर सानू उसका राज उहदे कारण जिहड़े पता लगणगे उहनां दा समाधान करके असी मुड़ उसनू क्योंकि जिंदगी दे विच एक साफ तां नहीं है कई बारी राह बदल जांदियां ने कई बारी मंजिल बदल जांदी है पर संघर्षी ते कामयाब मनुख जिसनू गुरबाणी च इह वी कहा ना पाओ सागर तों पार उतर जिस तरह जिस मानुख ते करें बेनती सो अपने दुख भरिया इतने दुख समस्यावां ने जिस मानुख ते करो बेनती सो अपने दुख भरिया पार ब्रह्म जिन हृदय आराध्या तिन पाओ सागर तरिया। हुण इत्थे पार ब्रह्म दे आराधना दा मतलब ये है कि इत्थे ज्ञान नूं चेते करना है फोकस करना है उस अकाल पुरख ते निश्चा भी रखना है ते अपने जीवन नूं ਸਵਾਰਨਾ ਵੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲੂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ। ਜਿਸ ਤਰ੍ਹਾਂ ਆਪਾਂ ਕੱਲ ਦੇ ਪ੍ਰੋਗਰਾਮ ਚ ਵਿਚਾਰ ਰਹੇ ਸੀ ਕਿ ਆਤਮ ਜਿਣੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ, ਆਤਮ ਜਿਣੇ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ। ਹੁਣ ਇਹ ਆਤਮ ਨੂੰ, ਆਪਣੇ ਆਪ ਨੂੰ ਜਿਣਨਾ, ਆਪਣੇ ਆਪ ਨੂੰ ਸਮਝਣਾ, ਇਹ ਵੀ ਗਿਆਨ। ਕਿਉਂਕਿ ਜੇ ਅਸੀਂ ਆਪੇ ਨੂੰ ਸਮਝਿਆ, ਅਸੀਂ ਸਾਰੇ ਵੱਡੇ, ਸਭ ਤੋਂ ਵੱਡੇ ਗਿਆਨੀ ਹੋ ਗਏ। ਪਰ ਅਸੀਂ ਜ਼ਿੰਦਗੀ ਚ ਕਰਦੇ ਕੀ ਆ, ਅਸੀਂ ਆਪਣੇ ਵੱਲ ਨਹੀਂ ਦੇਖਦੇ, ਅਸੀਂ ਸੰਸਾਰ ਦੀਆਂ ਕਮਜ਼ੋਰੀਆਂ, ਦੂਜਿਆਂ ਦੀਆਂ ਕਮਜ਼ੋਰੀਆਂ ਲੱਭਣ ਤੁਰ ਪੈਂਦੇ ਹਾਂ। ਕਿਉਂਕਿ ਸਾਨੂੰ ਭੁੱਲ ਜਾਂਦਾ ਹੈ ਕਿ ਅਸੀਂ ਵੀ ਇਨਸਾਨ, ਕਿ ਭੁੱਲਣ ਅੰਦਰ ਸਭ ਕੁ ਭੁੱਲ ਗੁਰੂ ਕਰਤਾ, ਅਕਾਲ ਪੁਰਖ ਸੱਚਾ ਸਤਿਗੁਰੂ ਹੀ ਨਹੀਂ ਭੁੱਲਦੇ। ਮਨੁੱਖ ਨੇ ਤਾਂ ਭੁੱਲਣਾ ਹੈ, ਤੇ ਮਨੁੱਖ ਨੇ ਆਪਣੀਆਂ ਭੁੱਲਾਂ ਤੋਂ ਹੀ ਸਬਕ ਲੈਣਾ ਹੈ। ਇਸ ਕਰਕੇ ਹਰ ਸਥਿਤੀ ਜਿਹੜੀ ਹੈ ਮਨੁੱਖ ਦੇ ਜੀਵਨ ਦੀ, ਜਦੋਂ ਸੰਘਰਸ਼ ਦਾ ਜੀਵਨ ਹੈ, ਉਹਦੇ ਚ ਹਰ ਸਥਿਤੀ ਮਾੜੀ ਚੰਗੀ ਸਮਝਣ ਦਾ, ਲਰਨ ਕਰਨ ਦਾ ਅਵਸਰ ਹੁੰਦਾ ਹੈ। ਦੁਨੀਆਂ ਦੇ ਵਿੱਚ ਕੋਈ ਵੀ ਸ਼ੈ ਜਿਹੜੀ ਇਵਨ, ਜਿਹੜਾ ਅਸੀਂ ਕਹਿੰਦੇ ਅਕਾਲ ਪੁਰਖ ਦੀ ਪ੍ਰਾਪਤੀ ਵੀ, ਇਹਦੇ ਵਾਸਤੇ ਵੀ ਕੁਛ ਦੇ ਕੇ ਕੁਛ ਪਾਉਣਾ ਪੈਂਦਾ। ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸੇ ਪਾਇਓ ਨਹੀਂ, ਪਾਇਓ ਨਹੀਂ ਤੋਲ। ਪਰ ਮਨ ਨੂੰ ਦੇ ਕੇ ਹੀ ਉਸਨੂੰ ਪਾਉਣਾ ਹੈ। ਇਸੇ ਤਰ੍ਹਾਂ ਸੰਘਰਸ਼ ਦੇ ਵਿੱਚ ਵੀ ਅਸੀਂ ਲਰਨ ਕਰਨਾ ਹੈ, ਤੇ ਜਿਹੜਾ ਲਰਨ ਕਰਨਾ ਹੈ ਨਾ, ਉਹ ਨਾਕਾਮੀਆਂ ਤੋਂ ਹੀ ਲਰਨ ਕਰਨਾ ਹੈ। ਕਹਿੰਦੇ ਨਾ ਕਿ ਗਿਰਤੇ ਹੈ ਮੈਦਾਨ ਅਮਲ ਹਮੇਸ਼ਾ ਸਵਾਰ, ਉੱਤੇ ਫੁਲਕਿਆ ਗਿਰੇ ਜੋ ਕੁਠਨੂ ਕੇ ਪਲ ਚਲਤੇ। ਹਰ ਨਾਕਾਮੀ ਕਿਸੇ ਵੱਡੀ ਕਾਮਯਾਬੀ ਦਾ ਸੰਕੇਤ ਹੁੰਦੀ ਹੈ। ਜਿਸ ਤਰ੍ਹਾਂ ਆਮ ਤੌਰ ਤੇ ਇੱਕ ਇੰਗਲਿਸ਼ ਦਾ ਮੁਹਾਵਰਾ ਹੈ, ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਅਸੀਂ ਜਦੋਂ ਪੜ੍ਹਦੇ ਹੁੰਦੇ ਸਾਂ ਸਕੂਲ ਦੇ ਲੈਵਲ ਤੇ ਜੇ ਕੋਈ ਸਾਥੀ ਫੇਲ ਹੋ ਜਾਣਾ, ਅਸੀਂ ਉਸਨੂੰ ਹੌਸਲਾ ਹੀ ਦਿੰਦੇ ਹੁੰਦੇ ਸਾਂ ਕਿ ਫੇਲੀਅਰਸ ਆਰ ਦਾ ਪਿਲਰਸ ਆਫ ਸਕਸੈਸ। ਤੇ ਵਾਕਈ ਜਦੋਂ ਉਸਨੂੰ ਦਿਲ ਤੇ ਨਹੀਂ ਸੀ ਲਾਉਂਦੇ, ਉਹ ਹੋਰ ਦੁੱਗਣੀ ਮਿਹਨਤ ਕਰਕੇ ਦੂਸਰੇ ਸਾਲ ਪਹਿਲਾਂ ਨਾਲੋਂ ਵੀ, ਜਾਂ ਪਾਸ ਪਹਿਲਾਂ ਪਾਸ ਹੋਣ ਵਾਲਿਆਂ ਨਾਲੋਂ ਵੀ ਦੁੱਗਣਾ ਨੰਬਰ ਲੈ ਕੇ, ਅੱਛੀ ਪੋਜੀਸ਼ਨ ਲੈ ਕੇ ਪਾਸ ਹੁੰਦੇ ਸੀ। ਕਿਉਂਕਿ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਇਹ ਐਨਾਲਾਈਜ਼ ਕਰਨ ਦਾ ਕਿ ਅਸੀਂ ਕਿਹੜੇ ਕਿਹੜੇ ਸਬਜੈਕਟ ਦੇ ਵਿੱਚ, ਕਿਹੜੇ ਕਿਹੜੇ ਫੀਲਡ ਦੇ ਵਿੱਚ, ਕਿਹੜੇ ਕਿਹੜੇ ਕੁਐਸਚਨ ਦਾ ਆਨਸਰ ਗਲਤ ਦਿੱਤਾ ਹੈ। ਇਸੇ ਤਰ੍ਹਾਂ ਜੀਵਨ ਹੈ, ਹਰ ਨਾਕਾਮੀ ਜਿਹੜੀ ਹੁੰਦੀ ਹੈ ਉਹ ਇੱਕ ਤਰ੍ਹਾਂ ਦੀ ਅਵਸਰ ਹੁੰਦਾ ਹੈ ਲਰਨ ਕਰਨ ਦਾ। ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਹਨ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇੱਥੇ ਬਿਆਨ ਕਰਨ ਦੀ ਗੱਲ ਹੈ, ਪਰ ਇੱਥੇ ਨਾਲ ਦੀ ਨਾਲ ਲਰਨ ਕਰਨ ਦੀ ਗੱਲ, ਜਿਸ ਨੂੰ ਆਪਾਂ ਆਮ ਬੋਲੀ ਚ ਕਹਿੰਦੇ ਹਾਂ, ਜਬ ਤੱਕ ਸਾਸ ਤਬ ਤੱਕ ਆਸ। ਉਮੀਦ ਰੱਖਣੀ ਹੁੰਦੀ ਹੈ ਤੇ ਉਮੀਦ ਹੀ ਸਾਨੂੰ ਸਹਾਰਾ ਸਿੱਖਣ ਦਾ ਮੌਕਾ ਦਿੰਦੀ ਹੈ। ਦੁਨੀਆਂ ਦੇ ਵਿੱਚ ਜਿੰਨਾ ਚਿਰ ਮਨੁੱਖ ਵਿਚਰਦਾ ਹੈ, ਸਿੱਖ ਸ਼ਬਦ ਜਿਹੜਾ ਹੈ ਇਹ ਸਿੱਖਿਆ ਨਾਲ ਹੈ, ਗਿਆਨ ਦਾ ਮਾਰਗ ਹੈ, ਤੇ ਗਿਆਨ ਦੀ ਪ੍ਰਾਪਤੀ ਜਿਹੜੀ ਹੈ ਆਖਰੀ ਸਾਹਾਂ ਤੱਕ ਜਿਹੜੀ ਹੈ ਉਹ ਕਰਨੀ ਹੈ। ਇਸੇ ਨੂੰ ਪਾਜ਼ਿਟਿਵਿਟੀ ਆਫ ਲਾਈਫ ਕਹਿੰਦੇ। ਦੁਨੀਆਂ ਚ ਨਿਰਾਸ਼ ਹੋ ਕੇ ਕਈ ਬੰਦੇ, ਖਾਸ ਤੌਰ ਤੇ ਇੱਕ ਵਾਰ ਮੈਨੂੰ ਕਿਸੇ ਨੇ ਸਵਾਲ ਵੀ ਕੀਤਾ ਸੀ, ਇਸ ਤੇ ਆਪਾਂ ਪ੍ਰੋਗਰਾਮ ਪਹਿਲਾਂ ਵੀ ਕੀਤਾ ਹੋਇਆ, ਉਹ ਕਹਿੰਦੇ ਆ ਜੀ ਗੁਰਬਾਣੀ ਡਿਪਰੈਸ਼ਨ ਦਾ ਇਲਾਜ ਦੱਸਦੀ ਹੈ। ਮੇਰਾ ਜਵਾਬ ਸੀ ਕਿ ਗੁਰਬਾਣੀ ਡਿਪਰੈਸ਼ਨ ਦਾ ਹੀ ਇਲਾਜ ਹੈ। ਕਹਿੰਦੀਆਂ ਕਲਾਂ ਵਾਲੇ ਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਕੇ ਜਾਣ ਦਾ ਮਾਰਗ ਹੈ, ਪਰ ਜਿਹੜਾ ਕੋਈ ਗੁਰਸਿੱਖ ਹੈ ਨਾ, ਪਹਿਲੀ ਗੱਲ ਤੇ ਉਹਨੂੰ ਡਿਪਰੈਸ਼ਨ ਹੋਏਗਾ ਹੀ। ਫਿਰ ਵੀ ਜੇ ਕੋਈ ਹਾਲਾਤ ਦੇ ਅੰਤਰਗਤ ਨਾ ਸਮਝੀ ਦੇ ਕਾਰਨ ਕਿਸੇ ਸਟੇਜ ਤੇ ਡਿਪਰੈਸਡ ਹੋ ਜਾਂਦਾ ਹੈ, ਗੁਰਬਾਣੀ ਅਜਿਹਾ ਪਾਜ਼ਿਟਿਵ ਦਰਸ਼ਨ ਹੈ ਜੀਵਨ ਦੀ ਜਾਂਚ ਜਿਹੜੀ ਬਿਲਕੁਲ ਮੁਰਝਾਈ ਸੋਚ ਵਾਲੇ ਨੂੰ ਵੀ ਹਰਾ ਕਰ ਦਿੰਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲੈ। ਇਸੇ ਸ਼ਬਦ ਦੇ ਵਿੱਚ ਆਉਂਦਾ ਹੈ ਗੁਰ ਕਿਰਪਾ ਤੇ ਸੁਖਾ ਹਰਿਆ, ਜਨਮ ਜਨਮ ਕਾ ਵਿਛੜਿਆ ਮਿਲਿਆ, ਗੁਰ ਕਿਰਪਾ ਤੇ ਸੁਖਾ ਹਰਿਆ। ਜਿਹੜੀ ਮੁਰਝਾਈ ਹੋਈ ਸੋਚ ਹੈ ਨਾ, ਜਦੋਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਅਕਾਲ ਪੁਰਖ ਮੇਰੇ ਅੰਦਰ ਹੈ, ਕਾਫੀ ਲੰਬੇ ਸਮੇਂ ਤੋਂ ਜਦੋਂ ਇੱਕ ਮਨੁੱਖ ਦੀ ਅਵਸਥਾ ਜਿਹੜੀ ਹੈ ਉਹ ਨਿਵਾਣ ਵੱਲ ਜਾ ਰਹੀ ਹੋਵੇ, ਟਹਿੰਦੀ ਕਲਾ ਵੱਲ ਜਾ ਰਹੀ ਹੋਵੇ ਜਾਂ ਨੈਗੇਟਿਵਿਟੀ ਸੋਚ ਹੋਵੇ, ਤੇ ਜਦੋਂ ਚੰਗੇ ਗੁਣਾਂ ਦਾ ਧਾਰਣੀ ਹੋ ਕੇ ਉਸਦੇ ਅੰਦਰ ਉਸ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਹੋ ਗਿਆ, ਉਹਨੂੰ ਦੂਜਿਆਂ ਸਰੀਰਾਂ ਦੇ ਵਿੱਚ ਵੀ, ਦੂਜਿਆਂ ਹਿਰਦਿਆਂ ਦੇ ਵਿੱਚ ਵੀ ਅਕਾਲ ਪੁਰਖ ਦੀ ਹੋਂਦ ਪ੍ਰਤੀਤ ਹੋਏਗੀ, ਤਾਂ ਇਸਦਾ ਮਤਲਬ ਹੈ ਕਿ ਮੁਰਝਾਈ ਹੋਈ ਸੋਚ ਵੀ ਜਿਹੜੀ ਉਹ ਹਰੀ ਹੋ ਗਈ, ਉਹ ਜੀਵਨ ਹਰਾ ਹੋ ਗਿਆ। ਜਿਸ ਤਰ੍ਹਾਂ ਸ਼ਬਦ ਆਉਂਦਾ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਜਾਂ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸੇ ਜੰਤ ਪਏ ਹਰੇ ਅਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ, ਸੋ ਤਰਤ ਪਈ ਹਰੇ ਅਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਜਾਏ, ਸੇ ਜੰਤ ਪਏ ਹਰੇ ਅਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਉਹ ਸਾਰੇ ਹੀ ਜੀਵ ਜਿਨ੍ਹਾਂ ਨੂੰ ਸਤਿਗੁਰੂ ਦੀ ਹੋਂਦ ਦਾ ਅਹਿਸਾਸ ਹੋ ਜਾਂਦਾ ਹੈ, ਜਿਹੜੇ ਉਹ ਆਪਣੇ ਆਪ ਹੀ ਇੱਕ ਪਾਜ਼ਿਟਿਵ ਥਿੰਕਿੰਗ ਨਾਲ ਜੁੜ ਜਾਂਦੇ ਨੇ, ਕਿਉਂਕਿ ਸੰਘਰਸ਼ ਦੇ ਵਿੱਚੋਂ ਜੀਵਨ ਨਿਕਲਦਾ ਹੈ। ਆਮ ਤੌਰ ਤੇ ਆਪਾਂ ਕਹਿੰਦੇ ਹੁੰਦੇ ਹਾਂ ਨਾ ਕਿ ਗਿਫਟਸ ਆਫ ਫਾਰਚੂਨ ਨਾਲੋਂ, ਯਾਨੀ ਕਿ ਦ ਫਰੂਟਸ ਆਫ ਲੇਬਰ ਆਰ ਸਵੀਟਰ ਦੈਨ ਦੀ ਗਿਫਟਸ ਆਫ ਫਾਰਚੂਨ। ਮਿਹਨਤ ਦਾ ਜਿਹੜਾ ਫਲ ਹੈ ਉਹ ਮੁਕੱਦਰ ਦੇ ਕਿਸੇ ਤੋਹਫੇ ਨਾਲੋਂ ਜ਼ਿਆਦਾ ਮਿੱਠਾ ਹੁੰਦਾ ਹੈ, ਜ਼ਿਆਦਾ ਚੰਗਾ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਅਕਸਰ ਤਜਰਬਾ ਵੀ ਹੁੰਦਾ ਹੈ। ਇਸੇ ਕਰਕੇ ਕਈ ਵਾਰੀ ਆਪਾਂ ਦੇਖਦੇ ਹਾਂ ਮੋਸਟਲੀ ਉਹ ਲੋਕ ਜਿਨ੍ਹਾਂ ਨੂੰ ਦੌਲਤ ਕਈ ਵਾਰੀ ਪੁਰਖਿਆਂ ਤੋਂ ਮਿਲੀ ਉਹਨਾਂ ਨੇ ਉਜਾੜ ਦਿੱਤੀ, ਜਾਂ ਉਹ ਲੋਕ ਮੋਸਟਲੀ ਜਿਨ੍ਹਾਂ ਨੂੰ ਲਾਟਰੀ ਨਿਕਲੀ ਵਕਤ ਆਉਣ ਤੇ ਉਹ ਲੋਕ ਦੀਵਾਲੀਆ ਵੀ ਹੋਏ। ਕਿਉਂ? ਕਿਉਂਕਿ ਉਹ ਇੱਕਦਮ ਉਹ ਛੱਪੜ ਫਾੜ ਕੇ ਮਿਲਣ ਵਾਲੀ ਗੱਲ ਸੀ, ਉਹਦੇ ਪਿੱਛੇ ਤਜਰਬਾ ਨਹੀਂ ਸੀ, ਉਹਦੇ ਪਿੱਛੇ ਉਹ ਸਵੀਟਨੈਸ ਹੈ ਹੀ ਨਹੀਂ ਸੀ, ਕਿਉਂਕਿ ਉਹ ਅਚਾਨਕ ਆ ਗਿਆ। ਜਿਹੜੀ ਚੀਜ਼ ਮਿਹਨਤ ਕਰਕੇ ਜਿਸ ਦੇ ਵਿੱਚ ਤਰਕ ਲੁਕਿਆ ਹੋਵੇ ਉਹੀ ਜਿਹੜੀ ਦਾਰੂ ਹੈ। ਇਸੇ ਕਰਕੇ ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਂ ਨਾ ਹੋਈ। ਆਖਾਂ ਜੀਵਾਂ ਵਿਸਰੇ ਮਰ ਜਾ, ਜੇ ਉਹ ਚੇਤੇ ਆ ਤੇ ਜ਼ਿੰਦੇ ਆ, ਜੇ ਭੁੱਲ ਗਿਆ ਤਾਂ ਸਮਝੋ ਮਰੇ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: कैलगरी 24 घंटे 7 दिन चलन वाला इको एक पंजाबी धार्मिक रेडियो पंजाबी रेडियो 102.7 FM धार्मिक प्रोग्रामा दा आनंद मानन ले आज ही अपने करा ते कारा दी रेडियो नू पंजाबी रेडियो 102.7 FM ते ट्यून करो पंजाबी रेडियो।

0: टाइल्स के सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210-4310-104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजिर हां। आपां शब्द सरवण कर रहे सां, इस तो पहले हिस्से दे विच धर्म दे बारे ही गल कर रहे सां ते एक होर किसे दा क्वेश्चन, एक सवाल आया, कार्ल मार्क्स ने धर्म नूं लोकां दी अफीम किया है। अपा किसे दी कंट्राडिक्शन भी नहीं करते, पर खोज कोशिश कीती सी है जानने दी कि किस सिलसिले दे विच किया गया है ते धर्म दा केड़ा रूप जड़ा है वो निभाया गया या निभाया नहीं गया, या धर्म नूं किस तरह अंडरस्टैंड किया गया कार्ल मार्क्स के जरिए, या फिर दुनिया के होर लोगों के जिहड़े धर्म नूं नहीं मानते। आपां इत्थे आस्तक ते नास्तक की गल नहीं कर रहे, आपां धर्म की गल करें, क्योंकि गुरमत दे विच भी जिहड़ी धर्म की डैफिनेशन है, जिहड़ी कर्म की डैफिनेशन है, उस नूं किसी होर अंदाज दे विच गुरु साहब जो गुरु साहब यह गल कहते हैं, ना हम हिंदू ना मुसलमान, अल्लाह राम के पिंड भरा, इतने इस गल स्पष्ट कर दिता जाता है कि जिसनों धर्म बना लिया जिहड़ी कर्मकांड दे विच एक अवस्था दे विच एक जंजीरां दे विच मनुख नूं टाल लिया फसा लिया वह धर्म नहीं है। पर मैं सब तो पहला जिहड़ी इहदी टिप्पणी है कार्ल मार्क्स की इस बारे उस ते आपां विचार कर दांगे। ओरिजिनल जिहड़ी टिप्पणी है उहदी रिलीजन इज द साई ऑफ द ओप्रेस्ड क्रीचर्स द सेंटीमेंट ऑफ ए हार्टलेस वर्ल्ड एंड द सोल ऑफ सेल्फलेस कंडीशंस इट इज द ओपियम ऑफ द पीपल। पाओ धर्म दबे कुचले प्राणियों का हौका है एक आह एक बेरहम दुनिया की भावना है आत्महीन हालात की आत्मा है ये लोकां दी अफीम है। हुण ये जिहड़ी चीज उसनूं कहनी पई क्योंकि आम हालात दे विच वी जदों असीं देखदे हां कि लोकां नूं आम लोकां नूं खास तौर ते गरीब लोकां नूं धर्म दे नां ते किस तरह उहनां दा शोषण हुंदा है। मन्नू सिमरती दे नां ते ही या पछम दे विच भी धर्म दे नां ते जदों गुलामां दी गल चल रही सी इह नहीं है कि अज जिहड़ी पछमी सभ्यता है जिहड़े यूरोपियन मुल्क ने या अमरीका जिहड़ा मतलब नॉर्थ अमरीकन जिहड़ी धरती है इह सारे ही बड़े एडवांस हन इत्थे तां औरत नूं वोट देण दी आजादी भी जिहड़ी सी पहला हक जिहड़ा मिलिया उह भी किसी लिमिटेड वर्ग नूं मिलिया 1917 दे विच अजे एक सदी तों भी थोड़ा जिहा वध समा नहीं होया ते इसे तरह की हालात जिहड़े सन उह वैसे ही जिहड़ी धार्मिक वर्ल्ड कहण वाली जिहड़ी दुनिया सी जिहदे विच गुलाम मनुखां नूं खरीदिया ते फरोखत कीता जांदा सी एज ए गुलाम ते भारती जिहड़ी आपां कहिंदे आ उपमहादीप जिसनूं असीं बारे सगीर भी कहिंदे आ इहदे विच की सी ਇਹਦੇ ਵਿੱਚ ਗਰੀਬ ਲੋਕਾਂ ਨੂੰ ਧਰਮ ਦੇ ਨਾਂ ਤੇ ਬੱਚੀਆਂ ਦਾ ਦਾਨ ਮੰਗ ਕੇ ਉਹਨਾਂ ਨੂੰ ਮੰਦਰਾਂ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਫਿਰ ਦਿਨੇ ਤਾਂ ਉਹਨਾਂ ਨੂੰ ਦੇਵਤੇ ਦੀ ਪਤਨੀ ਬਣਾ ਕੇ ਰੱਖਿਆ ਜਾਂਦਾ ਸੀ ਰਾਤ ਦੇ ਸਮੇਂ ਉਹਨਾਂ ਦੇ ਨਾਲ ਹੀ ਜਿਹੜੀ ਸੀ ਉਹ ਆਇਆਸ਼ੀ ਕਰਦੇ ਸੀ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਮਨੁੱਖਤਾ ਦੀ ਐਕਸਪਲਾਈਟੇਸ਼ਨ ਹੁੰਦੀ ਰਹੀ ਤਾਂ ਇਹ ਕੰਮ ਜਿਹੜਾ ਸੀ ਕੁਦਰਤੀ ਗੱਲ ਹੈ ਕਿ ਜਿਹੜੇ ਸੈਂਸ ਵਾਲੇ ਲੋਕ ਹੁੰਦੇ ਆ ਇੱਥੋਂ ਤੱਕ ਕਿ ਧਰਮ ਦੇ ਨਾਂ ਤੇ ਜਦੋਂ ਯਾਨੀ ਕਿ ਇਹੋ ਜਿਹੇ ਪਖੰਡ ਵੀ ਰਚੇ ਜਾਂਦੇ ਨੇ ਉਹਨਾਂ ਦੇ ਬਾਰੇ ਇਹ ਨਹੀਂ ਹੈ ਕਿ ਆਵਾਜ਼ ਉੱਠਦੀ ਰਹੀ ਹੈ ਬਹੁਤ ਧਰਮ ਦੀ ਆਮਦ ਜਿਹੜੀ ਸੀ ਇਸੇ ਹੀ ਐਕਸਪਲਾਈਟੇਸ਼ਨ ਦੀ ਵਿਰੋਧਤਾ ਸੀ। ਜੈਨ ਧਰਮ ਦੀ ਆਮਦ ਇਸੇ ਦੀ ਵਿਰੋਧਤਾ ਸੀ। ਭਾਰਤੀ ਖੱਟ ਦਰਸ਼ਨ ਦੇ ਨਾਲ ਨਾਲ ਚਾਰਵਾਕ ਭਾਰਤ ਦੇ ਵਿੱਚ ਇੱਕ ਅਜਿਹੀ ਲਹਿਰ ਸੀ ਜਿਸਨੂੰ ਬੜਾ ਬਦਨਾਮ ਕੀਤਾ ਗਿਆ ਉਹ ਵੀ ਇੱਕ ਇਹੋ ਜਿਹਾ ਹੀ ਵਿਦਰੋਹ ਸੀ ਜਿਹੜਾ ਇਨਸਾਨੀਅਤ ਦੀ ਬਰਾਬਰੀ ਦੀ ਗੱਲ ਕਰਦਾ ਸੀ ਤੇ ਇਹੀ ਕਾਰਨ ਸੀ ਕਿ ਜਿਸ ਵੇਲੇ ਪੱਛਮ ਦੇ ਵਿੱਚ ਇਹ ਸਦੀਆਂ ਤੋਂ ਹੋ ਰਿਹਾ ਸੀ ਯਾਨੀ ਕਿ ਫਿਰਕਾ ਵਾਰਾਨਾ ਕਿਉਂਕਿ ਜੇ ਆਪਾਂ ਡਿਕਸ਼ਨਰੀ ਦੇ ਤੌਰ ਤੇ ਦੇਖੀਏ ਜਿਸਨੂੰ ਆਪਾਂ ਰਿਲੀਜਨ ਕਹਿੰਦੇ ਹਾਂ ਰਿਲੀਜਨ ਤੇ ਧਰਮ ਦੇ ਵਿੱਚ ਵੀ ਬੜਾ ਫਰਕ ਹੈ। ਧਰਮ ਨਾ ਹੀ ਅਸੂਲਾਂ ਦਾ ਹੈ। ਮੈਂ ਕਈ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕੀਤਾ ਕਿ ਪੁਰਾਣੇ ਲੋਕ ਜਦੋਂ ਆਪਣੇ ਅਸੂਲਾਂ ਦੀ ਸਹੁੰ ਖਾਂਦੇ ਸਨ ਧਰਮ ਦੀ ਸਹੁੰ ਖਾਂਦੇ ਸਨ ਉੱਥੇ ਧਰਮ ਇਹ ਨਹੀਂ ਸੀ ਮੰਨਿਆ ਜਾਂਦਾ ਕਿ ਕੋਈ ਵਿਸ਼ੇਸ਼ ਇੰਸਟੀਟਿਊਸ਼ਨਲਾਈਜ਼ਡ ਸੰਸਥਾਗਤ ਕਿਸੇ ਵਿਵਸਥਾ ਨੂੰ ਧਰਮ ਕਿਹਾ ਜਾਂਦਾ ਸੀ ਬਲਕਿ ਉਹ ਇਹ ਸੀ ਕਿ ਲੋਕ ਜਿਹੜੇ ਕਿ ਅਸੂਲ ਪ੍ਰਸਤ ਸਨ ਜਿਹੜੇ ਕੋਈ ਨਿਯਮਾਵਲੀ ਸੀ ਜਿਹੜੀ ਕੋਈ ਸੋਸ਼ਲ ਸਟਰਕਚਰ ਬਣਤਰ ਸੀ ਜਿਹੜੀ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰ ਰਹੀ ਸੀ ਉਸਨੂੰ ਧਰਮ ਕਿਹਾ ਜਾਂਦਾ ਸੀ। ਜੇ उस तरह का जिहड़ा जिसनों आपां फिरका वाला ना तरीका मन के एक यानी कि जिसनों रिलीजन नूं आपां बना के जिहड़ा वाकई उसके नाम से बहुत ज्यादा ज्यादतियां हुई ते यही आवाज जिहड़ी सी गुरु नानक पातशाह ने इस एक्सप्लाइटेशन दे विरुद्ध आवाज चुकी ते इसे ही एक्सप्लाइटेशन का हल करन लई इसका समाधान लभण दे लई उन्होंने पूरे संसार दे विच जिहड़ा कि उस वक्त का क्योंकि जदों उस वक्त तक उस तो थोड़ी देर बाद ही जिहड़ा सी ओ जिहड़ा अफ्रीकन कॉन्टीनेंट्स जिहड़े सन अमरीकन कॉन्टीनेंट्स जिहड़े सन जिस तरह आपां कैनेडा अमरीका या साउथ जिहड़ा अमरीका है लातिन अमरीका भी जिसनूं असीं कहिंदे आ इह धरती अजे तक इजाद नहीं सी होई दी अजे तक इस नूं खोजिया नहीं सी गया ते इस जिहड़े बाकी जुड़िया होया जमीन दे जिहड़े चार जिहड़े मोस्टली जिहड़े तीन कॉन्टीनेंट सन उन्हां नूं ही नौ खंड कहा जांदा सी नौ खंड पृथ्वी सच्चा ढोआ जिहदे च भारत खंड भी एक खंड सी उपमहाद्वीप जिसनूं असीं कहिंदे इस नौ खंड पृथ्वी दे विच गुरु नानक पातशाह दा आगमन इत्थे जाना इहनूं विजिट करना कोई ऐवें कोई एक ख्याल नहीं सी कि जिहड़ा आ गया ते दुनिया दा उन्हां दा एक मिशन सी ਉਹ ਮਿਸ਼ਨ ਹੀ ਇਹ ਸੀ ਕਿ ਜੇ ਦੇਖਿਆ ਜਾਏ ਜਦੋਂ ਅਰਬ ਕੰਟਰੀਆਂ ਤੱਕ ਉਹ ਪਹੁੰਚਦੇ ਨੇ ਯਾਤਰਾ ਕਰਨ ਵਾਸਤੇ ਉੱਥੇ ਦੇ ਜਿਹੜਾ ਸ਼ੇਖੁਲ ਇਸਲਾਮ ਸੀ ਉਸ ਵੇਲੇ ਉਸ ਦੇ ਨਾਲ ਵੀ ਉਹਨਾਂ ਦੀ ਵਾਰਤਾਲਾਪ ਹੋਈ ਸਿਰਫ ਇਸੇ ਕਰਕੇ ਹੀ ਕਿ ਇਸਲਾਮ ਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਕਿ ਗੁਲਾਮਾਂ ਦੀ ਖਰੀਦੋ ਫਰੋਖਤ ਅਤੇ ਇਨਸਾਨੀਅਤ ਦੇ ਨਾਲ ਜਿਹੜਾ ਇਹ ਚੀਜ਼ ਆ ਇਸ ਨੂੰ ਬੰਦ ਕਰੋ एक वक्री एक रिसर्च का एक टॉपिक है और यह किया गया इसे करके संभावना यह भी हैगी कि हो सकता है पापा रूम के नाल भी गुरु नानक पातशाह का मिलन होया होवे इस ते अजे तक सानू स्रोत नहीं मिले और अरब कंट्रियां दे ते हैगे आ उत्थे दा लिटरेचर भी हैगा उत्थे दीयां थावां भी हैगियां इथों तक के बाबा फरीद दे नाम ते जिहड़ी यानी कि उत्थे एक सुराम भी हैगी आ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੇ ਹਵਾਲੇ ਵੀ ਮਿਲਦੇ ਆ ਸੋ ਉਹ ਇੱਕ ਮਿਸ਼ਨ ਇਹੀ ਸੀ ਇਨਸਾਨੀਅਤ ਦਾ ਨਹੀਂ ਤਾਂ ਜਿਹੜਾ ਧਰਮ ਦਾ ਜਿਹੜਾ ਕਾਨਸੈਪਟ ਜਿਹੜਾ ਵਰਣ ਆਸ਼ਰਮ ਦਾ ਜਿਹੜਾ ਕਾਨਸੈਪਟ ਸੀ ਇਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਵੀ ਧਰਮ ਤੇ ਨਾਮ ਤੇ ਵੰਡ ਜਿਹੜੀ ਸੀ ਭਾਰਤ ਦੇ ਵਿੱਚ ਤਾਂ ਚਾਰ ਵਰਣਾਂ ਦੇ ਵਿੱਚ ਵੰਡਿਆ ਸੀ ਇਸੇ ਤਰ੍ਹਾਂ ਹੀ ਪੱਛਮ ਦੇ ਵਿੱਚ ਆਰਥਿਕ ਵੰਡ ਸੀ ਐਕਸਪਲਾਈਟੇਸ਼ਨ ਸੀ ਹੈਵਸ ਦੀ ਤੇ ਹੈਵ ਨਾਟਸ ਦੀ ਸੋ ਉਸ ਚੀਜ਼ ਨੂੰ ਦੇਖ ਕੇ ਕਿਉਂਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਹੀ ਪਰਮਾ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਸੰਘਰਸ਼ ਕਰਨ ਤੋਂ ਰੋਕਿਆ ਜਾਂਦਾ ਸੀ ਤਾਂ ਉਹਨਾਂ ਦੀ ਐਕਸਪਲਾਈਟੇਸ਼ਨ ਕੀਤੀ ਜਾਂਦੀ ਸੀ ਨਹੀਂ ਤੁਹਾਡਾ ਜਿਹੜਾ ਰੱਬ ਨੂੰ ਇਹ ਮਨਜ਼ੂਰ ਸੀ ਤੁਹਾਡੀ ਇਸ ਹਾਲਤ ਵਿੱਚ ਤਾਂ ਉਹਨੇ ਤੁਹਾਨੂੰ ਪੈਸਾ ਪੈਦਾ ਕੀਤਾ ਕੋਈ ਪਿਛਲੇ ਜਨਮ ਦੀ ਕੋਈ ਆਵਾਗਾਉਣ ਦਾ ਹਵਾਲਾ ਦੇ ਕੇ ਸਾਜ਼ਿਸ਼ਾਂ ਰਚ ਕੇ ਮਨੁੱਖ ਨੂੰ ਇਹ ਕਿਹਾ ਜਾਂਦਾ ਸੀ ਭਾਰਤ ਦੇ ਵਿੱਚ ਖਾਸ ਤੌਰ ਤੇ ਕਿ ਭਾਈ ਤੁਹਾਡੇ ਪਿਛਲੇ ਕਰਮ ਜਿਹੜੇ ਸੀ ਮਾਰੇ ਸੀ ਪਿਛਲੇ ਜਨਮ ਦੇ ਵਿੱਚ ਤੇ ਇਸ ਜਨਮ ਦੇ ਵਿੱਚ ਤੁਹਾਨੂੰ ਤਾਂ ਇਹ ਜਨਮ ਮਿਲਿਆ ਤੁਸੀਂ ਇੱਥੇ ਚੰਗੇ ਕਰਮ ਕਰੋਗੇ ਤੁਸੀਂ ਪੁੰਨ ਦਾਨ ਕਰੋਗੇ ਤੁਸੀਂ ਬੇਪਰ ਦਾ ਢੇਡ ਭਰੋਗੇ ਆਪਾਂ ਜਦੋਂ ਬੇਪਰ ਦੀ ਗੱਲ ਕਰਦੇ ਹਾਂ ਬੇਪਰ ਇਹ ਨਹੀਂ ਹੈ ਕਿ ਸਾਰਾ ਹੀ ਜਿਹੜੀ ਬ੍ਰਾਹਮਣ ਕੁੱਲ ਹੈ ਬੇਪਰ ਇੱਕ ਵਿਵਸਥਾ ਹੈ ਇਸ ਤੇ ਅਗਲਾ ਪ੍ਰੋਗਰਾਮ ਕਰਾਂਗੇ ਕਿ ਉਹ ਕੌਣ ਹੈ ਸੋ ਤੁਸੀਂ ਉਹਨਾਂ ਐਕਸਪਲਾਈਟਰਸ ਦਾ ਢਿੱਡ ਭਰੋਗੇ ਇਹੀ ਤੁਹਾਡੀ ਜਿਹੜੀ ਨੀਤੀ ਹੈ ਇਹੀ ਤੁਹਾਡੀ ਜਿਹੜੀ ਡੈਸਟਨੀ ਆ ਇਹੀ ਤੁਹਾਡਾ ਮੁਕੱਦਰ ਹੈ ਤੇ ਇਸੇ ਕਰਕੇ ਲੋਕ ਸੰਘਰਸ਼ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਮਿਸ਼ਨ ਦਾ ਜਿਸ ਨੂੰ ਉਹਨਾਂ ਨੇ ਧਰਮ ਕਿਹਾ ਕਿਉਂਕਿ ਉਹਨਾਂ ਦੀ ਨਿਗਾਹ ਦੇ ਵਿੱਚ ਕਾਇਨਾਤ ਦਾ ਵੀ ਇੱਕ ਧਰਮ ਹੈ ਜਿਹੜੇ ਪ੍ਰਿੰਸੀਪਲਸ ਦੇ ਤਹਿਤ ਕਾਇਨਾਤ ਚੱਲ ਰਹੀ ਆ ਜਿਹੜੇ ਪ੍ਰਿੰਸੀਪਲਸ ਦੇ ਤਹਿਤ ਬ੍ਰਹਿਮੰਡ ਚੱਲ ਰਹੇ ਆ ਬ੍ਰਹਿਮੰਡ ਦਾ ਨਿਜ਼ਾਮ ਚੱਲ ਰਿਹਾ ਜਿਸ ਨੂੰ ਗੁਰੂ ਸਾਹਿਬ ਇਹ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਜਿਸ ਨੂੰ ਉਹਨਾਂ ਨੇ ਹੁਕਮ ਕਿਹਾ ਤੇ ਇਹ ਦੱਸਿਆ ਕਿ ਹੁਕਮੀ ਹੋਣ ਜਾਂ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਸਾਰਾ ਕੁਛ। ਫਿਰ ਉਹ ਉਸ ਡਿਸਿਪਲਿਨ ਦੇ ਵਿੱਚ ਉਹ ਕਹਿ ਰਿਹਾ, ਪੈਰ ਵਿੱਚ ਸੂਰਜ, ਪੈਰ ਵਿੱਚ ਚੰਦ, ਕਹੋ ਕਰੋੜੀ ਚਲਤਨਾਥ, ਪੈਰ ਵਿੱਚ ਸਿੱਧ ਬੁੱਧ ਸੁਰਨਾਥ, ਪੈਰ ਵਿੱਚ ਆਡਾਣੇ ਆਕਾਸ਼, ਪੈਰ ਵਿੱਚ ਜੋਰਮਾ, ਯਾਨੀ ਕਿ ਸਾਰਾ ਕੁਛ ਜਿਹੜਾ ਹੈ, ਪੂਰੀ ਕਾਇਨਾਤ ਜਿਹੜੀ ਆ ਇੱਕ ਡਿਸਿਪਲਿਨ ਦੇ ਵਿੱਚ, ਇੱਕ ਪ੍ਰਿੰਸੀਪਲ ਦੇ ਵਿੱਚ ਚੱਲ ਰਹੀ ਆ। ਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਧਰਤੀ ਵੀ ਜਿਸ ਬਲਦ ਦਾ ਜ਼ਿਕਰ ਕਰ ਰਹੇ ਹੋ ਕਿ ਧਰਤੀ, ਉਸ ਤੇ ਉਹ ਅਸਲ ਦੇ ਵਿੱਚ ਪ੍ਰਿੰਸੀਪਲਸ ਨੇ, ਤੌਲ ਧਰਮ ਦਾ ਤਤ, ਇੱਥੇ ਉਸਨੂੰ ਵੀ ਧਰਮ ਕਿਹਾ, ਪ੍ਰਿੰਸੀਪਲਸ ਆਫ ਲਾਸ ਆਫ ਗ੍ਰੈਵਿਟੀ ਜਿਹੜੇ ਆ, ਲਾਸ ਆਫ ਕਾਸਮੋਸ ਜਿਹੜੇ ਆ, ਇਹ ਵੀ ਇੱਕ ਧਰਮ ਹੈ। ਤੇ ਇਸੇ ਕਰਕੇ ਜਿਹੜਾ ਉਹਨਾਂ ਦਾ ਧਰਮ ਦੀ ਡੈਫੀਨੇਸ਼ਨ ਹੈ, ਜਾਂ ਜਿਹੜਾ ਇਨਸਾਨ ਪ੍ਰਿੰਸੀਪਲਸ ਤੇ ਚੱਲ ਰਿਹਾ, ਸੁਖਮਣੀ ਸਾਹਿਬ ਦੇ ਵਿੱਚ ਵੀ ਜ਼ਿਕਰ ਕਰਦੇ ਨੇ ਗੁਰੂ ਅਰਜਨ ਪਾਤਸ਼ਾਹ, ਕਹਿੰਦੇ ਆ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਾਰੇ ਅਸੂਲਾਂ ਦੇ ਵਿੱਚੋਂ, ਸਾਰੀ ਜੀਵਨ ਜਾਂਚ ਦੇ ਵਿੱਚੋਂ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰ, ਇੱਕ ਉਸ ਅਕਾਲ ਪੁਰਖ ਨੂੰ ਚੇਤੇ ਰੱਖ ਤੇ ਦੂਜੇ ਤੇਰੇ ਜਿਹੜੇ ਕਰਮ ਨੇ ਉਹ ਨਿਰਮਲ ਹੋਣ। ਇਹ ਨਾ ਹੋਵੇ, ਗੁਰਮਤ ਦੇ ਵਿੱਚ ਸਿੱਧਾ ਕਿਹਾ ਗਿਆ, ਕਰਮ ਧਰਮ ਪਾਖੰਡ ਜੋ ਦੀਸਾ ਤੇ ਜਮ ਜਾਗਾਤੀ ਲੁੱਟ ਹੈ। ਉੱਥੇ ਜਿਹੜਾ ਕਰਮ ਕਾਂਡ ਹੈ, ਜਿਸ ਦੇ ਨਾਂ ਤੇ ਵੰਡੀਆਂ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ, ਇਸ ਨੂੰ ਗੁਰੂ ਸਾਹਿਬ ਨੇ ਪਖੰਡ ਕਿਹਾ। ਔਰ ਇਸ ਪਖੰਡ ਨੂੰ ਚਲਾਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਜਮ ਕੇ, ਇਸ ਪਖੰਡ ਦੇ ਆਧਾਰ ਤੇ ਜਿਹਨਾਂ ਦਾ ਫਾਇਦਾ ਹੋ ਰਿਹਾ ਉਹਨਾਂ ਨੂੰ ਜਮ ਕੇ, ਜਮਾ ਨਾਲ ਉਹਨਾਂ ਦੀ ਤੁਲਨਾ ਦਿੱਤੀ ਗਈ ਹੈ। ਸੋ ਇਸੇ ਕਰਕੇ ਗੁਰਮਤ ਦੇ ਵਿੱਚ, ਕਿਉਂਕਿ ਇਹ ਮੰਨਿਆ ਜਾਂਦਾ, ਜਿਸ ਤਰ੍ਹਾਂ ਆਪਾਂ ਕਾਰਲ ਮਾਰਕਸ ਦੀ ਗੱਲ ਕੀਤੀ ਹੈ, ਕਿਉਂਕਿ ਉਸਦੀ ਖਾਲੀ ਇੱਕ ਪੰਗਤੀ ਧਰਮ ਅਫੀਮ ਹੈ, ਜਿਹੜੀ ਪਹਿਲੀਆਂ ਗੱਲਾਂ ਉਹ ਕਹਿ ਰਿਹਾ ਕਿ ਬਈ ਲੋਕਾਂ ਚ ਨੂੰ ਕਿਸ ਭਾਵਨਾ ਦੇ ਨਾਲ ਉਹਨਾਂ ਨੂੰ ਇਸ ਵਿੱਚ, ਇਸ ਚੱਕੀ ਦੇ ਵਿੱਚ ਕਿਵੇਂ ਪੀਸਿਆ ਜਾ ਰਿਹਾ, ਉਹਦੀ ਐਕਸਪਲਾਈਟੇਸ਼ਨ ਕਿਵੇਂ ਹੋ ਰਹੀ ਹੈ, ਉਹਨਾਂ ਦਾ, ਉਹਨਾਂ ਦੀ ਲੁੱਟ ਕਿਵੇਂ ਹੋ ਰਹੀ ਹੈ, ਉਹਨਾਂ ਦੇ ਨਾਲ ਜ਼ੁਲਮ ਕਿਵੇਂ ਹੋ ਰਹੇ ਨੇ, ਉਹ ਇਸੇ ਨਾਂ ਤੇ ਹੋ ਰਹੇ ਨੇ ਨਾ, ਉਸ ਨੂੰ ਭੁੱਲ ਜਾਂਦੇ ਆ। ਅਸੀਂ ਅਗਲੀ ਇੱਕੋ ਅੱਧੀ, ਯਾਨੀ ਕਿ ਇਸੇ ਤਰ੍ਹਾਂ ਹੀ ਹੋਰ ਫਿਲਾਸਫਰਸ ਨੇ, ਜੌਨ ਰੂਸੋ ਉਹ ਲਿਖਦਾ ਹੈ, ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ, ਕਿ ਮਨੁੱਖ ਤਾਂ ਆਜ਼ਾਦ ਪੈਦਾ ਹੋਇਆ ਪਰ ਸਮਾਜ ਦੇ ਆਧਾਰ ਤੇ ਹਰ ਥਾਂ ਤੇ ਉਹਨੂੰ ਜ਼ੰਜੀਰਾਂ ਦੇ ਵਿੱਚ ਜਕੜ ਕੇ ਰੱਖੇ। ਜਦੋਂ ਕਬੀਰ ਸਾਹਿਬ ਜ਼ਿਕਰ ਕਰਦੇ ਨੇ, ਆਪਾਂ ਜਦੋਂ ਗੁਰਮਤ ਦੀ ਗੱਲ ਕਰਦੇ, ਕਬੀਰ ਸਾਹਿਬ ਵੀ ਇਹ ਕਹਿ ਰਹੇ ਨੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ। ਉਹ ਇਹ ਕਹਿੰਦੇ ਆ ਕਿ ਜਿਹੜੀ ਉਹ ਗੰਗਾ ਦੇ ਨਾਂ ਤੇ, ਜਿਹੜੀ ਧਰਮ ਦੇ ਨਾਂ ਤੇ ਜਿਹੜੀਆਂ ਬੰਦਿਸ਼ਾਂ ਬਣਾਈਆਂ ਸਨ, ਉਹ ਜ਼ੰਜੀਰਾਂ ਨੇ, ਤੇ ਮੇਰੀ ਉਹ ਜਿਹੜੀ ਉਹ ਗੰਗਾ ਵਾਲੀ ਜਿਹੜੀ ਉਹ ਜਿਹੜੀ ਜ਼ੰਜੀਰ ਹੈ ਉਹ ਟੁੱਟ ਗਈ, ਕਿਉਂਕਿ ਮੇਰੇ ਖਿਆਲਾਤ ਜਿਹੜੇ ਨੇ, ਬਾਣੀ ਚ ਆਉਂਦਾ ਨਾ ਗਿਆਨ ਕੀ ਆਲੀ ਆਂਧੀ, ਜਦੋਂ ਗਿਆਨ ਦੀ ਆਂਧੀ ਆਈ ਤੇ ਸਾਰਾ ਕੁਛ ਬਿਖਰ ਗਿਆ, ਟੁੱਟ ਗਿਆ, ਜਿਹੜੀਆਂ ਉਹ ਜਿਹੜੇ ਜਿਹਨਾਂ ਪਿਲਰਾਂ ਦੇ ਆਧਾਰ ਤੇ ਉਹ ਸਾਰਾ ਕੁਛ, ਜਿਹੜੇ ਖੋਖੇ ਪਿਲਰ ਉਹ ਕਹਿ ਰਿਹਾ, ਸਮਾਜਿਕ ਜਿਹੜੇ ਢਾਂਚੇ ਬਣੇ ਹੋਏ ਸੀ, ਖੋਖਲੇ ਅਸੂਲ ਬਣੇ ਹੋਏ ਸੀ, ਉਹਨਾਂ ਦੇ ਉੱਪਰ ਜਿਹੜੀ ਉਹ ਝੁੱਗੀ ਸੀ ਉੜ ਗਈ, ਅੰਧਕਾਰ ਨਹੀਂ, ਗਿਆਨ ਦੀ ਆਈ ਆਉਂਦੀ। ਦੇਖੋ ਭਾਈ, ਗਿਆਨ ਕੀ ਆਈ ਆਉਂਦੀ। ਸੋ ਜਦੋਂ ਗਿਆਨ, ਗੁਰੂ ਨਾਨਕ ਪਾਤਸ਼ਾਹ ਵੀ ਇਸੇ ਕਰਕੇ ਗਿਆਨ ਨੂੰ ਹੀ, ਕਿਉਂ ਕਿ ਜਿਹਨਾਂ ਧਾਰਮਿਕ ਉਹ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਸਨ, ਜਦੋਂ ਲੋਕਾਂ ਦੀ ਵੰਡ ਕੀਤੀ ਸੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਂਡੇ ਨੂੰ ਜਦੋਂ ਇਹ ਉਪਦੇਸ਼ ਦਿੰਦੇ ਆ ਨਾ, ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕਰੋਧ ਚੰਡਾ ਕਾਰੀ ਕੱਢੇ ਚਾਤੀਏ ਜੇ ਚਾਰੇ ਬੈਠੀਆਂ ਨਾ। ਹੁਣ ਇੱਥੇ ਉਹਨਾਂ ਦੀ ਉਸ ਜਿਹੜੀ ਸੋਚ, ਉਸ ਸੋਚ ਨੂੰ ਗੁਰੂ ਸਾਹਿਬ ਨੇ ਨੀਚਤਾ ਨਾਲ ਦਿੱਤਾ, ਇਹ ਇਨਸਾਨਾਂ ਦੇ ਵਿੱਚ ਤਾਂ ਵੰਡੀਆਂ ਨਾ ਕਰੋ, ਤੁਹਾਡੇ ਅੰਦਰ ਜਿਹੜੇ ਅਵਗੁਣ ਨੇ, ਜਿਹੜੀ ਤੁਹਾਡੇ ਅੰਦਰ ਪ੍ਰਜੂਡੀਅਸ ਪੱਖਪਾਤੀ ਐਕਸਪਲਾਈਟੇਸ਼ਨ ਦੀ ਸੋਚ, ਉਸ ਨੂੰ ਹੀ ਉਹਨਾਂ ਨੇ ਨੀਚਤਾ ਕਿਹਾ। ਬਾਕੀ ਜਿਹਨਾਂ ਲੋਕਾਂ ਨੂੰ ਤੁਸੀਂ ਨੀਚ ਕਹਿ ਰਹੇ ਹੋ ਤੇ ਗੁਰੂ ਸਾਹਿਬ ਕਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੜਿਆ ਸਿਉਂ ਕਿਆਰੀ। ਜਦੋਂ ਇੱਥੇ ਇਹ ਗੱਲ ਆਉਂਦੀ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਦਾ ਜਿਹੜਾ ਕਨਸੈਪਟ ਹੈ ਉਹ ਆਪਣੇ ਆਪ ਵਿੱਚ ਵੀ ਪਵਿੱਤਰ ਹੈ, ਉਸ ਤਰ੍ਹਾਂ ਦਾ ਨਹੀਂ ਆ ਜਿਸ ਤਰ੍ਹਾਂ ਦੀ ਐਕਸਪਲਾਈਟ, ਉਹ ਇੱਕ ਆਪਣੇ ਆਪ ਵਿੱਚ ਇੱਕ ਰੈਵੋਲੂਸ਼ਨ ਹੈ। ਗੁਰੂ ਨਾਨਕ ਪਾਤਸ਼ਾਹ ਨੇ ਅਸਲ ਵਿੱਚ ਕਿਸੇ ਧਰਮ ਨੂੰ ਨਹੀਂ ਚਲਾਇਆ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਜਿਹੇ ਸਭਿਅਕ ਸਮਾਜ ਨੂੰ ਸਿਰਜਣ ਦਾ ਕਾਰਜ ਆਰੰਭੇ ਆ ਜਿੱਥੇ ਹਰ ਕਿਸੇ ਦੀ ਸੋਸ਼ਲ ਸਿਕਿਉਰਿਟੀ ਗਾਰੰਟਿਡ ਹੋਵੇ, ਜਿੱਥੇ ਹਰ ਕੋਈ ਬਰਾਬਰ ਹੋਵੇ। ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਮ ਦੁੱਖ ਆਉਂਦਾ ਨਹੀਂ ਤੇ ਤਾਂ ਥਾਂ, ਨਾ ਤਸ਼ਵੀਸ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜੋ। ਇਹ ਸਾਰੀਆਂ ਯਾਨੀ ਕਿ ਜਿਹੜੀਆਂ ਬੰਦਿਸ਼ਾਂ ਨੇ ਉੱਥੇ ਨਹੀਂ ਹੋਣਗੀਆਂ। ਤੇ ਨਾਲ ਹੀ ਉਹ ਕਹਿੰਦੇ ਆ ਜੋ ਹਮ ਸ਼ਹਿਰੀ ਸੋ ਨੀਤ ਹਮਾਰਾ, ਇਹੋ ਜੇ ਸਮਾਜ ਦੇ ਵਿੱਚ ਜਿਹੜਾ ਇੱਥੋਂ ਦਾ ਸਿਟੀਜ਼ਨ ਹੋਏਗਾ ਉਹ ਮੇਰਾ ਦੋਸਤ ਹੋਏਗਾ, ਭਾਵ ਬਰਾਬਰੀ ਦੀ ਗੱਲ। ਇਸੇ ਹੀ ਸਮਾਜ ਦੀ ਬਰਾਬਰੀ ਦੀ ਗੱਲ ਦਾ ਕਾਰਜ ਜਿਹੜਾ ਪ੍ਰੈਕਟੀਕਲੀ ਗੁਰੂ ਨਾਨਕ ਪਾਤਸ਼ਾਹ ਨੇ ਆਰੰਭਿਆ, ਤੇ ਜਿੰਨੇ ਵੀ ਸ਼ਹਿਰ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ ਦੇ ਵਿੱਚ ਆਪਣੇ ਜੀਵਨ ਕਾਲ ਦੇ ਵਿੱਚ ਵਸਾਏ, ਉਹਨਾਂ ਸਾਰਿਆਂ ਹੀ ਸ਼ਹਿਰਾਂ ਦੇ ਵਿੱਚ ਉਹਨਾਂ ਸਾਰੇ ਹੀ ਨਗਰਾਂ ਦੇ ਵਿੱਚ ਜਿਹੜੀ ਵਿਵਸਥਾ ਲਾਗੂ ਕੀਤੀ ਉਹ ਬਰਾਬਰੀ ਦੀ ਹੀ ਸੀ। ਕਰਤਾਰਪੁਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿੰਨੇ ਵੀ ਸ਼ਹਿਰ ਵਸਾਏ ਗਏ ਜਿਹਨਾਂ ਦਾ ਅਨੁਸ਼ਾਸਨ ਗੁਰੂ ਸਾਹਿਬਾਨ ਦੇ ਗੁਰਸਿੱਖਾਂ ਦੇ ਅਨੁਕੂਲ ਸੀ, ਹੱਥ ਸੀ, ਉੱਥੇ ਬਰਾਬਰੀ ਸੀ, ਉੱਥੇ ਕਿਸੇ ਦੇ ਨਾਲ ਕੋਈ ਪੱਖਪਾਤ ਨਹੀਂ ਸੀ ਉੱਥੇ। ਤੇ ਇਹੀ ਕਨਸੈਪਟ ਜਿਹੜਾ ਬਾਬਾ ਰਵਿਦਾਸ ਜੀ ਦਾ ਕਨਸੈਪਟ ਸੀ ਇਸ ਨੂੰ ਲਾਗੂ ਕੀਤਾ, ਉਹੀ ਸੋਚ ਜਿਹੜੀ ਕਬੀਰ ਸਾਹਿਬ ਨੇ ਪ੍ਰਗਟਾਈ ਉਸ ਨੂੰ ਲਾਗੂ ਕੀਤਾ ਗੁਰੂ ਸਾਹਿਬਾਨ ਨੇ ਖੁਦ। ਤੇ ਨਾਲ ਦੀ ਨਾਲ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਾਰੇ ਕਿਸੇ ਦਾ ਜ਼ਿੰਮੇਵਾਰ ਜਿਹੜਾ ਸੀ ਕਿ ਮਨੁੱਖ ਗੁਲਾਮੀ ਸਹਿਣ ਨੂੰ ਕਿਉਂ ਮਜਬੂਰ ਹੈ ਉਸਨੂੰ ਅਗਿਆਨਤਾ ਉਸਦਾ ਕਾਰਨ ਦੱਸਿਆ। ਇਸੇ ਜਿਸ ਆਪਾਂ ਕਹਿੰਦੇ ਕਬੁੱਧ ਡੂਮਣੀ ਯਾਨੀ ਕਿ ਅਗਿਆਨਤਾ, ਇਹੀ ਨੀਚਤਾ ਹੈ, ਇਹੀ ਮਨੁੱਖ ਨੂੰ ਬੇਸਮਝੀ ਦੇ ਕਰਕੇ ਇਸ ਲੈਵਲ ਤੇ ਲੈ ਜਾਂਦੀ ਹੈ। ਜਿਹੜਾ ਗਿਆਨੀ ਹੈ ਉਹਦੇ ਅੰਦਰ ਹਿੰਮਤ ਹੈ, ਪ੍ਰੋਟੈਸਟ, ਉਹ ਆਪਣੇ ਹੱਕ ਲਈ ਲੜਦਾ ਹੈ, ਜੂਝਦਾ ਹੈ। ਤਾਂ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਰੇ। ਇਸ ਬਰਾਬਰੀ ਦੇ ਕਾਨਸੈਪਟ ਦੇਖੋ ਹਰ ਥਾਂ ਤੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਜਦੋਂ ਇਹ ਗੱਲ ਕਰਤੇ ਨੂੰ ਯਾਨੀ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਉਦਮੀ ਬਣਾਇਆ, ਆਲਸ ਨਹੀਂ ਬਣਾਇਆ, ਕੰਪੇਅਰ ਕੀਤਾ ਉਹਨਾਂ ਬਾਬਿਆਂ ਦਾ, ਕਿਉਂਕਿ ਅਸਲ ਦੇ ਵਿੱਚ ਜਿਸ ਧਰਮ ਦੀ ਗੱਲ ਜਿਹੜੀ ਆ ਇਸ ਇਹਨਾਂ ਤੁਕਾਂ ਦੇ ਵਿੱਚ ਆ ਰਿਹਾ ਅਫੀਮ ਦੀ ਗੱਲ ਆਪਾਂ ਜਿਹੜੀ ਕਰ ਰਹੇ ਸੀ, ਅਫੀਮ ਜਿਹੜੀ ਆ ਉਸਦੀ ਜਿਹੜੀ ਗੱਲ ਕਰ ਰਿਹਾ ਕਾਰਲ ਮਾਰਕਸ। ਦੇਖੋ ਜਦੋਂ ਧਰਮ ਦੀ ਐਕਸਪਲਾਈਟੇਸ਼ਨ ਹੋ ਰਹੀ ਹੈ ਵਾਕਈ ਜਦੋਂ ਦੇਖਦੇ ਹਾਂ, ਤੇ ਕਿਤਨੀ ਹਾਲ ਦੇ ਦਿਨਾਂ ਦੇ ਵਿੱਚ ਹੀ ਅਸੀਂ ਜਦੋਂ ਦੇਖਦੇ ਹਾਂ ਮਹਾਰਾਸ਼ਟਰ ਦੇ ਵਿੱਚ ਐਜੂਕੇਟਿਡ 58 ਔਰਤਾਂ ਨੂੰ ਧਰਮ ਦੇ ਨਾਂ ਤੇ ਜਾਂ ਜੋਤਿਸ਼ ਦੇ ਨਾਂ ਤੇ ਕਾਇਲ ਕਰਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਹੈ ਅਸ਼ੋਕ ਖੈਰਾਤ ਵਾਲਾ। ਉਹ ਕੋਈ ਗਰੀਬ ਵਹਿਣ ਦੀਆਂ ਔਰਤਾਂ ਨਹੀਂ ਸਨ। ਇਸ ਦਾ ਮਤਲਬ ਆ ਜੇ ਧਰਮ ਨੂੰ ਪੁੱਠੇ ਪਾਸੇ ਲੈ ਜਾਂਦੇ ਆ, ਜੇ ਉਸ ਫਿਰਕਾਵਾਰਾਨਾਂ ਨੂੰ ਜੇ ਉਸ ਵਾਣੀ ਨੂੰ ਪੁੱਠੇ ਪਾਸੇ ਲੈ ਜਾਂਦੇ ਆ ਤੇ ਕਿੰਨਾ ਇਹ ਹੁੰਦਾ ਹੈ। ਹਾਲ ਹੀ ਦੇ ਵਿੱਚ ਮਤਲਬ ਇਸ ਵਕਤ ਲਗਭਗ 10 ਸਾਲ ਹੋਣ ਲੱਗੇ ਆ ਬਾਬਾ ਰਾਮ ਰਹੀਮ ਨੂੰ, ਉਹ ਕੀ ਕਰਦਾ ਸੀ ਧਰਮ ਦੇ ਨਾਂ ਤੇ ਐਕਸਪਲਾਈਟੇਸ਼ਨ ਕਰਦਾ ਸੀ, ਜਾਂ आसाराम बापू, इस तरह के बहुत ने धर्म के नाते ही एक्सप्लाइटेशन कर रहे थे। और लोग इन्नी सी, क्योंकि मैं एक बार डॉक्टर हरशरण कौर सुन रहा सी उन्होंने उस वक्त पटियाला हॉस्पिटल के विच चाइल्ड स्पैशलिस्ट के तौर पर हैड ऑफ द डिपार्टमेंट के तौर पर मतलब वो काम कर रहे थे राजेंद्रा हॉस्पिटल के विच। वो कहते हैं मेरा एक जिहड़ा एक फोर्थ क्लास इंप्लाई सी वो कहता कि मैं बड़ा किस्मत वाला होंदा जे इस तरह का कभी हाथ बाबा राम रहीम मेरी घरवाली ते रख। यानी कि कितना उस श्रद्धा के नाते, इसे करके सिख धर्म के विच अजिही अन्नी श्रद्धा नूं कोई इंपॉर्टेंस नहीं दी गई। गुरु साहिबान ने इत्थे तक किया सी अकली साहिब सेवी है, अकली पाईए मान, अकली पढ़ के बुझिए, अकली कीजिए दान। जे दान भी देना ना, जे अकाल पुरख की पूजा भी करनी है, सेवा भी करनी है अकाल पुरख की साहिब की, अकल नूं इस्तेमाल करके पाओ। सिख विचारधारा दे विच ऐसे ही जड़ा एक कंसर्ट सी जड़ा ओपियम वाला, इस नूं कढ के मनुख नूं स्वतंत्र करन दी, क्योंकि पहली वार जदों सिखिज़म दी डेफिनेशन सिख फिलोसफी द फिलोसफी ऑफ सिखिज़म दे विच डॉक्टर शेर सिंह लिखदे आ, वो कहंदे आ सिख धर्म तों पहला एक कंसेप्ट ही नहीं सी कि मनुख दे जिहड़े कर्म ने वो बदले जा सकदे ने अमल दे नाल। एक कंसेप्ट ही नहीं सी कि कोई मतलब मनुख जिहड़ा आपस में बराबर होएगा। ये पहली बार इस मेरे हिसाब दे नाल पूरे दे तौर ते और वर्ल्ड दे विच भी आपां कहीए उस तरह वो जिक्र करदे ने कि इस खिते दे विच पाओ पारती उपमहाद्वीप दे विच पहली बार गुरु नानक पातशाह ने उदम किया। मैं समझदा कि पूरी वर्ल्ड दे विच जे गुरु नानक पातशाह नूं अरब जाके मक्के जाके उत्थे दे शेखुल इस्लाम नूं इस गल तों कायल करना पिया कि भाई ये जिहड़ी मनुखां दी तस्करी आ ये जायज नहीं है, मनुखां नूं गुलाम बना के बेचिया जाना है जायज नहीं है, एंटी ह्यूमन है। ये पहली बार किसी ने किया। उस तो बाद जिक्र आता है जिस तरह मार्टिन लूथर का या बाकी किंगां दा इंग्लैंड दे विच जो होया, लेकिन गुरु नानक पातशाह तो पहला या जिहड़ा आपां इसे ही विचारधारा का जिहड़ी कलमीनेशन है गुरु गोबिंद सिंह पातशाह दे ज्योति ज्योत समान तो बाद जिसले बंदा सिंह बहादुर पंजाब नूं फतेह करके सिख राज की स्थापना करता है तो पहला जिहड़ा लैन टू टिलर का जिहड़ा कॉन्सैप्ट सी ਉਹ ਇਸੇ ਹੀ ਰੈਵੋਲੂਸ਼ਨ ਦਾ ਸੀ। ਇਸ ਤੋਂ 90 ਸਾਲ ਬਾਅਦ ਫ੍ਰੈਂਚ ਰੈਵੋਲੂਸ਼ਨ ਹੋਇਆ ਜਿਸ ਨੂੰ ਇਤਿਹਾਸ ਦੇ ਵਿੱਚ ਬੜਾ ਇਤਨਾ ਮਾਣ ਦਿੰਦੇ ਆ। ਪਰ ਇਤਿਹਾਸ ਦੇ ਵਿੱਚ ਜੇ ਕੋਈ ਰੈਵੋਲੂਸ਼ਨ ਹੋਇਆ ਜੇ ਸਹੀ ਮਾਇਨਿਆਂ ਦੇ ਵਿੱਚ ਸ਼ੁਰੂਆਤ ਪਹਿਲਾਂ ਹੋਈ ਆ ਤੇ ਉਹ ਪੰਜਾਬ ਦੀ ਇਸ ਧਰਤੀ ਤੇ ਹੀ ਹੋਈ ਆ, ਇਸ ਬਰਸਗੀਰ ਦੀ ਧਰਤੀ ਤੇ ਹੋਈ ਆ, ਬਾਬਾ ਬੰਦਾ ਸਿੰਘ ਬਹਾਦਰ ਦੀ ਕਿਆਦਤ ਦੇ ਵਿੱਚ। ਅੱਜ ਦਾ ਜਿਹੜਾ ਪੰਜਾਬ ਇਸ ਏਰੀਏ ਦਾ ਪੰਜਾਬ ਹਰਿਆਣਾ ਉੱਤਰੀ ਯੂਰਪ ਜਿਹੜਾ ਇੱਥੋਂ ਦੀ ਜੱਟ ਸੰਪਰਦਾਇ ਜਿਹੜਾ ਜੱਟ ਬਰਾਦਰੀ ਹੈ ਉਹ ਅਗਰ ਜ਼ਮੀਨਾਂ ਦੇ ਮਾਲਕ ਬਣੇ ਤਾਂ ਪਹਿਲੀ ਵਾਰ ਇਹ ਕੰਮ ਜਿਹੜਾ ਸੀ ਇਹ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਹੋਇਆ। ਮੁੜ ਕੇ ਇੱਥੇ ਜਗੀਰਦਾਰੀ ਸਿਸਟਮ ਐਸਟੈਬਲਿਸ਼ ਨਹੀਂ ਹੋ ਸਕਿਆ ਤੇ ਉਹਨਾਂ ਦੀ ਮਾਲਕੀ ਦੀ ਜਿਹੜੀ ਆ ਕੋਈ ਖੋ ਨਹੀਂ ਸਕਿਆ। ਸੋ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਸਮਾਜ ਨੂੰ ਸਿਰਜਿਆ, ਜੇ ਅੱਜ ਅਸੀਂ ਨਜ਼ਰ ਮਾਰੀਏ ਤਾਂ ਅੱਜ ਅਸੀਂ ਅਮਲੀ ਤੌਰ ਤੇ ਉਸ ਤੇ 180 ਡਿਗਰੀ ਵਿਪਰੀਤ ਕੰਮ ਕਰ ਰਹੇ ਹਾਂ। ਇਸ ਤੇ ਵੀ ਆਪਾਂ ਵਿਚਾਰ ਕਰਦੇ ਹਾਂ ਕੱਲ ਦੇ ਕਿਸੇ ਪ੍ਰੋਗਰਾਮ ਦੇ ਵਿੱਚ। ਆਓ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸੰਕੋਚਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ, ਹੋਈਆਂ ਭੁੱਲਾਂ ਦੀ ਗਲਤੀ खिमा मंगदे हुए वाहेगुरु जी का खालसा वाहेगुरु जी की फतेह।

ਮਹੱਲਾ ਪਹਿਲਾ ਕਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਿਆ ਤਿਲਕਣਾ ਕੋਟਮ ਕਾਲੜੀ ਮਸ ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ

ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਬਾਰ ਵਿੱਚ ਗੁਰਦੁਆਰਾ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਤੁਰਕੀ ਬਾਣੀ ਦਾ ਉਪਦੇਸ਼ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ ਉਹ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਦੂਰੋਂ ਨੇੜਿਓਂ ਮਨ ਵਿੱਚ ਭਾਵਨਾ ਲੈ ਕੇ ਸ਼ਰਧਾ ਸਤਿਗੁਰੂ ਜੀ ਦਾ ਪਿਆਰ ਲੈ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਮੇਲੇ ਇਸ਼ਨਾਨ ਕਰਕੇ ਆਪ ਜੀ ਸਤਿਗੁਰਾਂ ਦੇ ਸ਼ਬਦ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਸੁਰਤੀ ਦਾ ਇਸ਼ਨਾਨ ਕਰਾਉਣ ਵਾਸਤੇ ਪਹੁੰਚੇ ਹੋ। ਅੱਜ ਦਾ ਜੋ ਸ੍ਰੀ ਮੁਖਵਾਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 729 ਅੰਗ ਉੱਪਰ ਸਭਾਏਮਾਨ ਹੈ ਔਰ ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਭਾਈ ਸੱਜਣ ਜਿਨ੍ਹਾਂ ਨੂੰ ਪਹਿਲਾਂ ਸੱਜਣ ਠੱਗ ਕਿਹਾ ਜਾਂਦਾ ਸੀ ਸਤਿਗੁਰਾਂ ਨੇ ਉਸ ਜੀਵ ਤੇ ਕਿਰਪਾ ਕੀਤੀ ਰਹਿਮਤ ਕੀਤੀ ਨਦਰ ਕਰਕੇ ਠੱਗ ਤੋਂ ਸੰਤ ਬਣਾ ਦਿੱਤਾ ਕਿਉਂਕਿ ਗੁਰੂ ਦੀ ਕਿਰਪਾ ਵਿੱਚ ਬਹੁਤ ਵੱਡਾ ਬਲ ਹੈ ਜੇ ਚਾਹੇ ਤਾਂ ਸੁੱਕੇ ਤੀਲਿਆਂ ਨੂੰ ਹਰੇ ਕਰ ਸਕਦਾ ਜੇ ਚਾਹੇ ਤਾਂ ਮਿੱਟੀ ਨੂੰ ਸੋਨਾ ਬਣਾ ਸਕਦਾ ਇਹਦਾ ਭਾਵ ਕੀ ਹੈ ਕਿ ਜੋ ਮਨੁੱਖ ਦੀ ਸੁਰਤ ਬੜੀ ਕੀਮਤੀ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਅੰਦਰ ਪਏ ਹੋਏ ਨੇ ਗਿਆਨ ਰੂਪੀ ਨਾਮ ਰੂਪੀ ਪਦਾਰਥ ਅੰਦਰ ਪਏ ਨੇ ਪਰ ਜਿਵੇਂ ਹੀਰਾ ਬਹੁਤ ਸਮਾਂ ਕਿਸੇ ਰਸਤੇ ਦੀ ਮਿੱਟੀ ਵਿੱਚ ਪਿਆ ਰਹੇ ਉਹਦੇ ਤੇ ਧੂੜ ਪੈਂਦੀ ਰਹਿੰਦੀ ਹੈ ਉਹਦੇ ਤੇ ਮਿੱਟੀ ਪੈਂਦੀ ਰਹਿੰਦੀ ਹੈ ਉਹਦੇ ਤੇ ਮੀਂਹ ਕਣੀ ਪੈਣ ਕਰਕੇ ਉਹਨੂੰ ਜੰਗਾਲ ਵੀ ਪੈ ਜਾਂਦਾ ਤੇ ਜੇ ਕੋਈ ਮਿਹਨਤ ਕਰੇ ਉਸ ਹੀਰੇ ਦਾ ਪਾਰ ਖੂਹ ਹੋਵੇ ਤੇ ਉਹਨੂੰ ਮਿੱਟੀ ਵਿੱਚੋਂ ਕੱਢ ਕੇ ਪਰਤ ਕੇ ਰਗੜ ਕੇ ਸਾਫ਼ ਕਰੇ ਤੇ ਉਹ ਫਿਰ ਚਮਕ ਪੈਂਦਾ ਇਵੇਂ ਹੀ ਸਾਧ ਸੰਗਤ ਜੀ ਸਾਡੇ ਇਸ ਸਰੀਰ ਦੇ ਅੰਦਰ ਇੱਕ ਵਿਵੇਕ ਰੂਪੀ ਸੁਰਤ ਰੂਪੀ ਪਰਮੇਸ਼ਰ ਦੇ ਨਾਮ ਤੱਤ ਰੂਪੀ ਹੀਰਾ ਪਿਆ ਹੋਇਆ ਹੈ ਜੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਗੁਰੂ ਨੂੰ ਉਹ ਹੀਰਾ ਸੌਂਪ ਦਈਏ ਜੋ ਜੰਗਾਲਿਆ ਹੋਇਆ ਭਾਵੇਂ ਉਹਨੂੰ ਮਨ ਕਹਿ ਲਓ ਇੱਕੋ ਹੀ ਗੱਲ ਹੈ ਮਨ ਵੇਚਿਆ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕਹਿ ਕਾਰਜ ਰਾਸ ਫਿਰ ਪੂਰਾ ਗੁਰੂ ਉਹਨੂੰ ਤਰਾਸ਼ਦਾ ਹੈ ਉਹਨੂੰ ਘੜਦਾ ਹੈ ਉਸ ਨੂੰ ਸਾਫ਼ ਕਰਦਾ ਤੇ ਸਾਫ਼ ਕਰਕੇ ਉਸੇ ਜੰਗਾਲੇ ਹੋਏ ਮਨ ਨੂੰ ਜਦੋਂ ਉਹਦੇ ਵਿੱਚ ਚਮਕ ਆ ਜਾਂਦੀ ਹੈ ਤੇ ਉਹਦੇ ਵਿੱਚੋਂ ਹੀ ਉਹਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ ਹੈ ਬਾਹਰੋਂ ਨਹੀਂ ਕਿਤਿਓਂ ਉਹਨੂੰ ਉਹਦੇ ਮਨ ਵਿੱਚੋਂ ਹੀ ਅਕਾਲ ਪੁਰਖ ਦੇ ਦਰਸ਼ਨ ਕਰਾ ਦਿੰਦਾ ਹੈ ਤੇ ਜਨਮਾਂ ਜਨਮਾਂਤਰਾਂ ਤੋਂ ਅਸੀਂ ਤੁਰੇ ਹਾਂ
ਤੇ ਪਿਛਲੇ ਜਨਮਾਂ ਤੋਂ ਪਿਛਲੇ ਸਮੇਂ ਤੋਂ ਲੈ ਕੇ ਆਪਣੇ ਜੀਵਨ ਦੇ ਵਿੱਚ ਜੋ ਅਸੀਂ ਕਰਮ ਕੀਤੇ ਨੇ ਉਹਨਾਂ ਦੀ ਮੈਲ ਸਾਡੇ ਮਨ ਤੇ ਪੈ ਗਈ, ਜਿਹਦੇ ਕਰਕੇ ਉਹ ਮੈਲਾ ਹੋ ਗਿਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ, ਖੰਦਲੀ ਧੋਤੀ ਉਜਲੀ ਨਾ ਥੀਐ ਜੇ ਸੋ ਧੋਵਣ ਪਾਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਖੰਦਲੀ ਕਹਿੰਦੇ ਨੇ ਜਿਹੜੀ ਸਰੋਂ ਦਾ ਤੇਲ ਕੱਢਣ ਵਾਲਾ ਕੂਲੂ ਹੁੰਦਾ ਹੈ, ਉਹਨੂੰ ਸਾਫ ਕਰਨ ਵਾਲੀ ਜਿਹੜੀ ਲੀਰ ਇੱਕ ਕੱਪੜਾ ਹੁੰਦਾ, ਉਹਨੂੰ ਵਾਰ ਵਾਰ ਤੇਲ ਵਿੱਚ ਭਿਉਣ ਕਰਕੇ ਉਹਦੀ ਹਾਲਤ ਐਵੇਂ ਦੀ ਬਣ ਜਾਂਦੀ ਹੈ ਕਿ ਉਹਨੂੰ ਫਿਰ ਧੋਤਾ ਵੀ ਨਹੀਂ ਜਾ ਸਕਦਾ। ਪਰ ਜੇ ਗੁਰੂ ਚਾਹੇ ਤੇ ਉਹਨੂੰ ਵੀ ਧੋ ਸਕਦਾ, ਉਹਦੇ ਵੀ ਕਿਰਪਾ ਕਰਦਾ। ਇਹ ਸ਼ਬਦ ਉਸ ਸੱਜਣ ਠੱਗ ਦੇ ਨਾਲ ਕੀਰਤਨ ਕਰਦਿਆਂ ਗੱਲਬਾਤ ਕਰਦਿਆਂ ਜਦੋਂ ਗੁਰੂ ਸਾਹਿਬ ਇੱਧਰ ਪੱਛਮ ਵੱਲ ਉਦਾਸੀ ਤੇ ਸਨ, ਰਾਹ ਵਿੱਚ ਲੰਘਦਿਆਂ ਇੱਕ ਨਗਰ ਤੁਲੰਬਾ ਪੈਂਦਾ, ਤੁਲੰਬੇ ਨਗਰ ਦੇ ਕੋਲੋਂ ਲੰਘਦਿਆਂ ਅਜੇ ਪਾਤਸ਼ਾਹ ਇਹ ਸੱਜਣ ਠੱਗ ਨੇ ਇੱਕ ਹਵੇਲੀ ਬਣਾਈ ਹੋਈ ਹੈ ਬੜੀ ਵੱਡੀ, ਉਹਦੇ ਵਿੱਚ ਮੰਦਰ ਵੀ ਹੈ, ਉਹਦੇ ਵਿੱਚ ਮਸੀਤ ਵੀ ਹੈ, ਉਹਦੇ ਵਿੱਚ ਜੋਗੀਆਂ ਦਾ ਮੱਠ ਵੀ ਹੈ, ਉਹਦੇ ਵਿੱਚ ਆਮ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੈ। ਇਹਨੇ ਸਾਰਾ ਪ੍ਰਬੰਧ ਕੀਤਾ ਤੇ ਬੜਾ ਮਸ਼ਹੂਰ ਹੈ, ਪਰ ਹੈ ਠੱਗ ਅਸਲ ਵਿੱਚ, ਤੇ ਨਾਲ ਇਹਨੇ ਬਹੁਤ ਸਾਰੇ ਠੱਗ ਵੀ ਰੱਖੇ ਹੋਏ ਨੇ ਜਿਹੜੇ ਇਹਦੇ ਉਸ ਹਵੇਲੀ ਤੋਂ 10-10 ਮੀਲ ਪਿੱਛੇ ਰਾਹ ਵਿੱਚ ਤੁਰਦੇ ਰਹਿੰਦੇ ਸੀ। ਜਦੋਂ ਕੋਈ ਬੰਦਾ ਤੁਰਦਾ ਸੀ ਤੇ ਉਹਦੇ ਨਾਲ ਸਫ਼ਰ ਕਰਦੇ, ਗੱਲਾਂ ਬਾਤਾਂ ਕਰਦੇ, ਉਹਦੇ ਤੋਂ ਭੇਤ ਲੈ ਲੈਂਦੇ ਸੀ ਵੀ ਇਹਦੇ ਕੋਲ ਕਿੰਨਾ ਕੁ ਸਮਾਨ ਹੈ, ਕਿੰਨਾ ਕੁ ਅਸਬਾਬ ਹੈ, ਮਾਲ ਹੈ, ਧਨ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਕੁਝ ਐਵੇਂ ਦੇ ਸੂਹੀਏ ਇਹਨੇ ਪਿੱਛੋਂ ਹੀ ਲਾ ਦਿੱਤੇ ਸਨ ਜਦੋਂ ਅਜੇ ਗੁਰੂ ਸਾਹਿਬ ਪਹੁੰਚੇ ਨਹੀਂ ਸਨ। ਭਾਈ ਮਰਦਾਨਾ ਜੀ, ਕਈਆਂ ਨੇ ਕਿਹਾ ਭਾਈ ਮਰਦਾਨੇ ਦਾ ਪੁੱਤਰ ਸੀ ਸਜਾਦਾ, ਕੋਈ ਵੀ ਹੋਵੇ, ਇੱਕ ਰਬਾਬੀ ਹੈ, ਹੋਰ ਵੀ ਸਿੱਖ ਹੋ ਸਕਦੇ ਨੇ। ਉਹ ਨਾਲ ਹੀ ਪਿੱਛੇ ਠੱਗ ਲਾ ਦਿੱਤੇ ਸੀ। ਠੱਗਾਂ ਨੇ ਵੇਖ ਲਿਆ, ਉਹਨਾਂ ਕੋਲ ਪਰਖ ਹੁੰਦੀ ਹੈ, ਉਹਨਾਂ ਨੇ ਵੇਖਿਆ ਵੀ ਇਹ ਜਿਹੜੇ ਸਾਧੂਆਂ ਦਾ ਕੱਪੜੇ ਪਾ ਕੇ ਤੁਰੇ ਜਾਂਦੇ ਨੇ, ਇੱਕ ਜਣੇ ਕੋਲ ਰਬਾਬ ਹੈ, ਇਹਨਾਂ ਦੇ ਚਿਹਰਿਆਂ ਤੇ ਇੱਕ ਚਮਕ ਹੈ, ਚਿਹਰੇ ਚਮਕਦੇ ਨੇ ਇਹਨਾਂ ਦੇ, ਤੇ ਜ਼ਰੂਰ ਦੁਨਿਆਵੀ ਤੌਰ ਤੇ ਵੇਖਿਆ ਜਾਏ ਤੇ ਇਹ ਭੁਲੇਖਾ ਪੈਂਦਾ ਵੀ ਜਿਸ ਬੰਦੇ ਦਾ ਰੰਗ ਥੋੜਾ ਜਿਹਾ ਲਾਲ ਹੋਵੇ, ਦੁਨਿਆਵੀ ਪਰਖ ਨਾਲ ਲੋਕ ਸੋਚਦੇ ਨੇ ਵੀ ਇਹਦੀ ਜੇਬ ਦੇ ਵਿੱਚ ਕੁਝ ਨਾ ਕੁਝ ਹੈ ਤਾਂ ਇਹਦਾ ਰੰਗ ਰੂਪ ਜਿਹੜਾ ਉਹ ਲਾਲ ਹੋਇਆ, ਚਾਰ ਪੈਸੇ ਇਹਦੇ ਕੋਲ ਹੈਣ। ਗੁਰੂ ਸਾਹਿਬ ਦਾ ਤੇ ਚਿਹਰਾ ਸਦਾ ਹੀ ਖਿੜਿਆ ਹੋਇਆ ਸੀ, ਸਦਾ ਉਜਲਾ ਸੀ। ਉੱਥੋਂ ਭੁਲੇਖਾ ਇਹ ਪੈ ਗਿਆ ਵੀ ਇਹਨਾਂ ਦੇ ਕੋਲ ਕੋਈ ਅੰਦਰ ਹੀਰਾ ਜ਼ਰੂਰ। ਆ ਕੇ ਖਬਰ ਦਿੱਤੀ ਸੱਜਣ ਠੱਗ ਨੂੰ, ਰਾਹ ਵਿੱਚ ਇੱਕ ਫਕੀਰ ਤੁਰਿਆ ਹੁੰਦਾ, ਉਹਦੇ ਨਾਲ ਸੰਗੀ ਸਾਥੀ ਵੀ ਨੇ, ਚਿਹਰਾ ਉਹਦਾ ਖਿੜਿਆ ਜਿਹਦੇ ਤੋਂ ਖਬਰ ਮਿਲਦੀ ਹੈ ਵੀ ਉਹਦੇ ਜੇਬਾਂ ਦੇ ਵਿੱਚ ਹੀਰੇ ਜਵਾਹਰਾਤ ਨੇ। ਸੱਦ ਲਿਆ ਗਿਆ, ਛੋਟੀ ਗੱਲ ਕਰਾਂ, ਸਤਿਗੁਰੂ ਅੰਤਰਜਾਮੀ ਗੁਰੂ ਗਰੀਬ ਨਵਾਜ਼ ਗੁਰੂ ਨਾਨਕ ਦੇਵ ਜੀ ਅੱਜ ਇਸ ਜਨਮਾਂ ਜਨਮਾਂਤਰਾਂ ਦੇ ਬਿਮਾਰ ਹੋਏ ਸੱਜਣ ਦਾ ਇਲਾਜ ਕਰਨ ਲੱਗੇ ਨੇ, ਉਹਦੀ ਬਿਮਾਰੀ ਹਟਾਉਣ ਲੱਗੇ ਨੇ। ਉੱਥੇ ਆ ਕੇ ਬੈਠ ਗਏ, ਸੇਵਾ ਕੀਤੀ, ਜਲ ਚ ਲਿਆਂਦਾ, ਪੈਰ ਧੋਤੇ, ਬੜੀ ਸੇਵਾ। ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਬੜਾ ਵਧੀਆ ਬੰਦਾ, ਸਤਿਗੁਰੂ ਚੁੱਪ ਕੀਤੇ ਰਹੇ, ਕੁਝ ਨਹੀਂ ਕਿਹਾ। ਅਖੀਰ ਨੂੰ ਉਹ ਉਡੀਕ ਕਰਨ ਲੱਗੇ ਵੀ ਕਦੋਂ ਸੌਂਦੇ ਨੇ, ਤੇ ਇਹਨੇ ਇੱਕ ਥੱਲੇ ਤਹਿਖਾਨਾ ਬਣਾਇਆ ਹੋਇਆ ਸੀ, ਖੂਹ ਬਣਾਇਆ ਹੋਇਆ ਸੀ, ਬੰਦੇ ਮਾਰ ਕੇ ਉੱਥੇ ਵਗਾ ਦਿੰਦਾ ਸੀ ਤੇ ਹੀਰੇ ਖੋਹ ਲੈਂਦਾ ਸੀ ਜਵਾਰਾ। ਇਹ ਉਡੀਕ ਕਰਦੇ ਰਹੇ ਵੀ ਗੁਰੂ ਸਾਹਿਬ ਕਦੋਂ ਸੌਂਦੇ ਨੇ, ਤੇ ਸਤਿਗੁਰੂ ਕਹਿੰਦੇ ਮਰਦਾਨਿਆਂ ਅੱਜ ਸੌਣਾ ਨਹੀਂ, ਰਭਾਵ ਵਜਾ। ਰਭਾਵ ਵੱਜੀ ਤੇ ਰਭਾਵ ਦੇ ਵਿੱਚ ਗਿਆਨ ਰੂਪੀ ਕੀਰਤਨ ਗਾਇਆ ਗਿਆ, ਇਹ ਸ਼ਬਦ ਗਾਇਆ ਗਿਆ ਜੋ ਅੱਜ ਸ੍ਰੀ ਮੁਖ ਵਾਕ ਹਰਿਮੰਦਰ ਸਾਹਿਬ ਤੋਂ ਆਇਆ, ਇਹਦਾ ਕੀਰਤਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਸੱਚੇ ਪਾਤਸ਼ਾਹ ਜੀ ਸੰਖੇਪ ਵਿੱਚ ਕਹਿੰਦੇ ਨੇ ਕਿ ਜੇ ਕੋਈ ਕਹਿ ਦਾ ਭਾਂਡਾ
ਕਹਿਣ ਦਾ ਭਾਂਡਾ ਇੱਕ ਧਾਤ ਹੁੰਦੀ ਹੈ ਜਿਵੇਂ ਸਟੀਲ ਦਾ ਭਾਂਡਾ ਹੈ ਤਾਂਬੇ ਦਾ ਭਾਂਡਾ ਹੈ ਇਵੇਂ ਹੁਣ ਤਾਂ ਬਹੁਤ ਘੱਟ ਗਏ ਅਜੇ ਬਹੁਤ 20-25-30 ਸਾਲ ਪਹਿਲਾਂ ਵੀ ਕਹਿਣ ਦੇ ਆਮ ਭਾਂਡੇ ਘਰਾਂ ਦੇ ਵਿੱਚ ਹੁੰਦੇ ਸੀ ਤੇ ਉਹਨੂੰ ਜਿੰਨਾ ਮਰਜ਼ੀ ਧੋ ਲਓ ਤੁਸੀਂ ਉਹਦੀ ਕਲੀ ਨਹੀਂ ਜਾਂਦੀ ਕਿਉਂਕਿ ਉਹ ਬਣਿਆ ਹੀ ਕਾਲਖ ਦਾ ਹੁੰਦਾ ਹੈ ਉਹਦੇ ਆਧਾਰ ਦੇ ਵਿੱਚ ਉਹਦੀ ਤਹਿ ਦੇ ਵਿੱਚ ਕਾਲਖ ਹੁੰਦੀ ਹੈ ਗੁਰੂ ਸਾਹਿਬ ਨੇ ਕੀਰਤਨ ਗਾਇਆ ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ ਸ਼ਬਦ ਸਿੱਧੇ ਸਨ ਤੇ ਬਾਹਰ ਇਹ ਸੱਜਣ ਠੱਗ ਸੁਣ ਰਿਹਾ ਸੀ ਕਿ ਜੇ ਕਿਸੇ ਕਹਿ ਦੀ ਥਾਲੀ ਨੂੰ ਜਿੰਨਾ ਮਰਜ਼ੀ ਧੋ ਲਵੋ ਜਦੋਂ ਉਹ ਬਣੀ ਹੀ ਕਾਲਖ ਦੀ ਹੋਈ ਹੈ ਤੇ ਧੋ ਕੇ ਉਹਦਾ ਕੀ ਕਰੋਗੇ ਜਿੰਨੀ ਵਾਰੀ ਧੋ ਕੇ ਪਰਤ ਕੇ ਉਹਨੂੰ ਹੱਥ ਮਾਰੋ ਤੇ ਪਰਤ ਕੇ ਫਿਰ ਕਾਲਖ ਉਹਦੇ ਵਿੱਚੋਂ ਨਿਕਲਦੀ ਭਾਵ ਉਹਨੂੰ ਸਾਫ਼ ਨਹੀਂ ਕੀਤਾ ਜਾ ਸਕਦਾ ਇਹਦਾ ਭਾਵ ਸੀ ਕਿ ਜੇ ਕੋਈ ਬੰਦਾ ਬਾਹਰੋਂ ਮੈਲਾ ਹੋਵੇ ਤੇ ਉਹਦੇ ਅੰਦਰ ਕੁਝ ਨਾ ਕੁਝ ਸੱਚ ਹੋਵੇ ਉਹਦਾ ਤੇ ਇਲਾਜ ਹੋ ਸਕਦਾ ਹੈ ਤੇ ਜਿਹਦੇ ਅੰਦਰ ਡੂੰਘੇ ਥਾਂ ਤੇ ਬਿਮਾਰੀ ਚਲੀ ਜਾਏ ਤੇ ਮੌਤ ਤੋਂ ਬਿਨਾਂ ਉਹਦਾ ਕੋਈ ਇਲਾਜ ਨਹੀਂ ਐਸੇ ਮਨੁੱਖ ਦਾ ਕੋਈ ਇਲਾਜ ਨਹੀਂ ਜਿਹੜਾ ਸਭ ਕੁਝ ਜਾਣਦਾ ਵੀ ਹੈ ਸਭ ਕੁਝ ਪਤਾ ਵੀ ਹੈ ਤੇ ਕੱਪੜੇ ਜਿੰਨੇ ਧਰਮ ਦੇ ਪਾਏ ਹੋਏ ਨੇ ਅੱਗੇ ਸਾਰੇ ਉਦਾਹਰਣ ਦਿੱਤੇ ਨੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਬਗਲਿਆਂ ਵਰਗੇ ਚਿੱਟੇ ਕੱਪੜੇ ਪਾਏ ਹੋਏ ਨੇ ਤੇ ਬਾਹਰੋਂ ਉਹ ਧਾਰਮਿਕ ਭੇਖ ਬਣਾ ਕੇ ਰੱਖਦਾ ਫਿਰ ਗੱਲਾਂ ਧਰਮ ਦੀਆਂ ਕਰਦਾ ਵੈਸੇ ਇਹ ਬਾਹਰਲਾ ਸਰੂਪ ਹਰ ਇੱਕ ਧਰਮ

ਚੰਗਾ ਮਨ ਕਰਕੇ ਕਿਸੇ ਦਾ ਬੁਰਾ ਨਾ ਸੋਚਣਾ, ਇਹ ਮਨ ਦੀ ਸਿੱਖੀ ਹੈ। ਫਿਰ ਵਚਨਾਂ ਦੀ ਸਿੱਖੀ, ਮੂੰਹ ਤੋਂ ਚੰਗੇ ਸ਼ਬਦ ਬੋਲਣੇ, ਮੂੰਹ ਤੋਂ ਵਧੀਆ ਬੋਲਣਾ, ਇਹ ਵੀ ਇੱਕ ਚੰਗੀ ਗੱਲ ਹੈ, ਪਰ ਇਹ ਪੂਰੀ ਗੱਲ ਨਹੀਂ। ਨਾਲੋ ਨਾਲ ਮੈਂ ਇਹ ਵੀ ਬੇਨਤੀ ਕਰਦਾ ਜਾਵਾਂਗਾ, ਕਿਉਂਕਿ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਤਿੰਨਾਂ ਨੂੰ ਹੀ ਖੰਡਨ ਕਰ ਦਿੱਤਾ, ਇਹਨਾਂ ਨੂੰ ਰਿਜੈਕਟ ਕਰਤਾ, ਕੰਡੇਮ ਕਰ ਦਿੱਤਾ ਇਹਨਾਂ, ਬਈ ਇਹ ਨਰਕ ਤੋਂ ਨਹੀਂ ਬਚਾ ਸਕਦੀਆਂ ਚੀਜ਼ਾਂ। ਮਨ ਦੀ ਸਿੱਖੀ, ਮਨ ਕਰਕੇ ਚੰਗਾ ਸੋਚਣਾ, ਇਹਦਾ ਕੇਂਦਰ ਮਨ ਹੈ। ਬਚਨਾਂ ਦੀ ਸਿੱਖੀ, ਚੰਗਾ ਚੰਗੇ ਬੋਲ ਬੋਲਣੇ, ਬੜਾ ਸੋਹਣਾ ਬੋਲਣਾ, ਲੋਕ ਕਹਿਣ ਵੀ ਵਾਕਈ ਧਰਮ ਦੀ ਹੀ ਗੱਲ ਕਰਦਾ। ਤੇ ਤੀਜਾ ਕਰਮ ਚੰਗੇ ਕਰਨੇ, ਕਰਮ ਚੰਗੇ ਕਰਨੇ, ਇਹ ਵੀ ਮਹਾਰਾਜ ਨੇ ਕਿਹਾ ਵੀ ਕਰਮ ਚੰਗੇ ਹੀ ਹੋਣੇ ਚਾਹੀਦੇ ਨਾ, ਕੋਈ ਮਾੜੇ ਥੋੜੀ ਕਹੇ ਨੇ ਗੁਰਬਾਣੀ ਵਿੱਚ ਵੀ ਮਾੜੇ ਕਰਮ ਕਰੋ, ਚੰਗੇ ਕਰਮ ਕਰੋ, ਵਧੀਆ ਕਰਮ ਕਰੋ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹਨਾਂ ਦੀ ਹਮਾਇਤ ਵੀ ਕੀਤੀ ਹੈ ਗੁਰਬਾਣੀ ਵਿੱਚ, ਪਰ ਗੁਰੂ ਸਾਹਿਬ ਨੇ ਕਿਹਾ ਜੇ ਇਹ ਤਿੰਨ ਕੰਮ ਕਰਨ ਵਾਲਾ, ਮਨ ਕਰਕੇ ਚੰਗਾ ਸੋਚਣ ਵਾਲਾ, ਮੂੰਹ ਜੀਭਾ ਕਰਕੇ ਚੰਗਾ ਬੋਲਣ ਵਾਲਾ, ਤੇ ਹੱਥਾਂ ਨਾਲ ਦਾਨ ਪੁੰਨ ਕਰਮ ਚੰਗੇ ਕਰਨ ਵਾਲਾ ਹੋਵੇ ਬੰਦਾ, ਤੇ ਉਹਦੀ ਨੀਯਤ ਵਿੱਚ ਬੇਈਮਾਨੀ ਹੋ ਜਾਏ, ਤੇ ਉਸ ਬੰਦੇ ਨੂੰ ਨਰਕ ਜਾਣ ਤੋਂ ਕੋਈ ਨਹੀਂ ਬਚਾ ਸਕਦਾ। ਇਹ ਵੀ ਬਚਨ ਤੁਸੀਂ ਕੱਢ ਕੇ ਵੇਖ ਲਿਆ ਜੇ, ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਮਨਸਾ ਮਨ ਕਰਕੇ ਚੰਗਾ ਸੋਚਦਾ ਸੀ, ਬਾਚਾ ਬਚਨਾ ਕਰਕੇ ਚੰਗਾ ਬੋਲਦਾ ਸੀ, ਕਰਮਣਾ ਕਰਮ ਚੰਗੇ ਕਰਦਾ ਸੀ, ਪਰ ਅੰਦਰੋਂ ਬੇਈਮਾਨ ਸੀ, ਹਰ ਇੱਕ ਚੀਜ਼ ਵਿੱਚ ਉਹਦੇ ਧੋਖਾ ਹੁੰਦਾ ਸੀ। ਯਾਦ ਰੱਖੋ, ਤੁਸੀਂ ਕਹੋਗੇ ਵੀ ਇਹ ਕੋਈ ਗੱਲ ਸਮਝ ਸਪਸ਼ਟ ਨਹੀਂ ਹੋਈ, ਮੈਂ ਥੋੜੀ ਜਿਹੀ ਉਦਾਹਰਣ ਦੇ ਦਿੰਦਾ। ਕਰਮ ਕਈ ਵਾਰੀ ਇੱਕੋ ਹੀ ਹੁੰਦਾ, ਬੰਦੇ ਦੀ ਨੀਅਤ ਵਿੱਚ ਦੋ ਤਰ੍ਹਾਂ ਦੇ ਸਰੂਪ ਹੁੰਦੇ ਨੇ, ਮੈਂ ਉਦਾਹਰਣ ਦੇ ਦਿੰਦਾ। ਇੱਕ ਬੰਦਾ ਸਾਧ ਸੰਗਤ ਜੀ ਆਪਣੇ ਹੱਥ ਦੇ ਵਿੱਚ ਦਾਣੇ ਲੈ ਕੇ ਇੱਕ ਤਲਾਬ ਦੇ ਕੋਲੋਂ ਲੰਘ ਰਿਹਾ, ਉਹਦੇ ਮਨ ਦੇ ਵਿੱਚ ਲੰਘ ਰਿਹਾ ਸੀ ਘਰ ਜਾਣ ਵਾਸਤੇ, ਬੱਚਿਆਂ ਵਾਸਤੇ, ਆਪਣੇ ਵਾਸਤੇ, ਰੋਟੀ ਪਕਾਉਣ ਵਾਸਤੇ। ਉਹਨੇ ਵੇਖਿਆ ਤਲਾਬ ਦੇ ਵਿੱਚ ਮੱਛੀਆਂ ਨੇ, ਦਇਆ ਆ ਗਈ, ਉਹਨੇ ਦਾਣੇ ਵਗਾ ਦਿੱਤੇ, ਮੱਛੀਆਂ ਨੇ ਖਾ ਲਏ, ਉਹਦਾ ਵੀ ਕਰਮ ਦਾਣੇ ਵਗਾਉਣਾ। ਉਹ ਲੰਘ ਗਿਆ, ਉਹਨੂੰ ਦਇਆ ਆਈ ਸੀ, ਉਹਦੀ ਤਹਿ ਵਿੱਚ ਦਇਆ ਸੀ, ਉਹਦੇ ਹਿਰਦੇ ਵਿੱਚ ਦਇਆ ਸੀ। ਇੱਕ ਪਿੱਛੋਂ ਮੱਛੀਆਂ ਫੜਨ ਵਾਲਾ ਆਇਆ, ਜਿਹਦੇ ਹੱਥ ਦੇ ਵਿੱਚ ਕੁੰਡੀ ਸੀ, ਮੱਛੀਆਂ ਫੜਨ ਵਾਲੀ ਜਾਲ ਸੀ, ਦਾਣੇ ਉਹਦੇ ਕੋਲ ਵੀ ਉਹੀ ਸਨ, ਵਗਾਏ ਉਹਨੇ ਵੀ ਉਸੇ ਤਰ੍ਹਾਂ ਹੀ, ਤੇ ਮੱਛੀਆਂ ਆਈਆਂ ਵੀ ਉਸੇ ਤਰ੍ਹਾਂ ਹੀ ਖਾਣ, ਪਰ ਜਦੋਂ ਖਾਣ ਵਾਸਤੇ ਇਕੱਠੀਆਂ ਹੋਈਆਂ ਉਹਨੇ ਉੱਤੇ ਜਾਲ ਵਗਾ ਦਿੱਤਾ, ਉਹਨੇ ਫੜ ਕੇ ਬਾਹਰ ਵਗਾਈਆਂ, ਤੜਫਣ ਲੱਗ ਪਈਆਂ। ਮੈਂ ਤਾਂ ਇਹ ਬੇਨਤੀ ਕੀਤੀ ਹੈ ਬਈ ਇਹ ਤਿੰਨ ਕਰਮ ਚੰਗੇ ਤੇ ਮਾੜੇ ਦੋਵਾਂ ਤਰ੍ਹਾਂ ਦੇ ਲੋਕਾਂ ਵਿੱਚ ਹੁੰਦੇ ਨੇ, ਚੰਗਾ ਬੋਲਣਾ, ਚੰਗਾ ਸੋਚਣਾ ਤੇ ਚੰਗਾ ਕਰਮ ਕਰਨਾ। ਇਹ ਤਿੰਨ ਕਰਮ ਜੇ ਨਾਮ ਤੋਂ ਖਾਲੀ ਹੋਣਗੇ, ਉਸ ਬੰਦੇ ਨੂੰ ਤੁਸੀਂ ਕਦੀ ਧਰਮੀ ਨਾ ਕਿਹਾ ਜੇ, ਉਹ ਧਰਮੀ ਨਹੀਂ ਹੁੰਦਾ। ਜੇ ਅੰਦਰ ਗਹਿਰੇ ਵਿੱਚ ਇਮਾਨ ਨਹੀਂ ਹੈ, ਨਾਮ ਨਹੀਂ ਹੈ ਅੰਦਰ, ਉੱਚਾ ਸੁੱਚਾ ਜੀਵਨ ਰੱਬ ਦੇ ਪਿਆਰ ਵਾਲਾ ਨਹੀਂ ਹੈ। ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ। ਇਹ ਸੱਜਣ ਠੱਗ ਦਾ ਹਾਲ ਇਹ ਸੀ ਕਿ ਮਨ ਕਰਕੇ ਹੋ ਸਕਦਾ ਕਦੀ ਚੰਗਾ ਹੀ ਸੋਚ ਲੈਂਦਾ ਹੋਵੇ, ਤੇ ਮੂੰਹ ਤੇ ਚੰਗਾ ਬੋਲਦੇ ਸੀ ਤਾਂ ਹੀ ਲੋਕੀ ਆਉਂਦੇ ਸੀ ਨਾ, ਜਾਲ ਵਿੱਚ ਫਸਦੇ ਸੀ, ਤੇ ਕਰਮ ਤੇ ਚੰਗਾ ਹੈ ਸੀ, ਤੇ ਭੇਖ ਵੀ ਚੰਗਾ ਸੀ, ਤੇ ਕੱਪੜੇ ਵੀ ਬੜੇ ਵਧੀਆ ਚਿੱਟੇ, ਤੇ ਲੋਕਾਂ ਨੂੰ ਭੁਲੇਖਾ ਪੈ ਗਿਆ। ਅੱਜ ਸਾਡੇ ਜੀਵਨ ਵਿੱਚ ਕੀ ਹੋ ਰਿਹਾ? ਇਹੀ ਤਾਂ ਹੋ ਰਿਹਾ ਨਾ, ਵੇਖੋ ਇਹੀ ਅਸੀਂ ਕਰ ਰਹੇ ਹਾਂ। ਅਸੀਂ ਫਰੰਟ ਤੇ ਚੰਗਿਆਈ ਪੇਸ਼ ਕਰ ਰਹੇ ਹਾਂ ਲੋਕਾਂ ਦੇ ਸਾਹਮਣੇ, ਅਸੀਂ ਸਕਰੀਨ ਤੇ ਸੱਚਾਈ ਪੇਸ਼ ਕਰ ਰਹੇ ਹਾਂ ਬਾਹਰਲੇ ਪਾਸੇ। ਜੋ ਸਾਡੀ ਬੇਸਮੈਂਟ ਹੈ, ਜੋ ਸਾਡਾ ਤਹਿਖਾਨਾ ਹੈ, ਜੋ ਸਾਡਾ ਅਚੇਤਨ ਮਨ ਹੈ, ਉਹਦੇ ਵਿੱਚ ਚੰਗਿਆਈ ਨਹੀਂ ਹੈ। ਇਸ ਕਰਕੇ ਅੱਜ ਦਾ ਮਨੁੱਖ ਪਾਠ ਕਰ ਰਿਹਾ ਸਿਰਫ ਬਚਨਾ ਕਰਕੇ ਕਰ ਰਿਹਾ, ਨੀਅਤ ਕਰਕੇ ਨਹੀਂ ਕਰ ਰਿਹਾ। ਜੇ ਨੀਅਤ ਨਾਲ ਕਰੇਗਾ ਤੇ ਉਸ ਮਨੁੱਖ ਤੋਂ ਕਿਸੇ ਨੂੰ ਦੁੱਖ ਨਹੀਂ ਪਹੁੰਚੇਗਾ, ਉਹਨੂੰ ਕਿਸੇ ਤੋਂ ਧੋਖਾ ਨਹੀਂ ਪਹੁੰਚੇਗਾ। ਇਸ ਕਰਕੇ ਤੈ ਦੇ ਵਿੱਚ ਜਦੋਂ ਨਾਮ ਜਾਏਗਾ, ਉਹਦੇ ਮਨ ਵਚ ਕਰਮ ਦੀ ਭਗਤੀ ਵੀ ਵਿੱਚ ਜੁੜ ਜਾਣੀ ਹੈ, ਪ੍ਰਵਾਨ ਹੋ ਜਾਣੀ ਹੈ।
ਜੇ ਕੱਲਾ ਬਾਹਰ

0: ਸਤਿਗੁਰ ਪ੍ਰਸਾਦ।
1: ਸੂਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਰਾਗ ਆਏ ਨੇ 31 ਰਾਗ, ਉਹਨਾਂ ਦੇ ਵਿੱਚੋਂ ਇੱਕ ਰਾਗ ਹੈ। ਹਰ ਇੱਕ ਬਾਣੀ ਜ਼ਿਆਦਾਤਰ ਜਪਜੀ ਸਾਹਿਬ ਨੂੰ ਛੱਡ ਕੇ ਰਾਗ ਦੇ ਵਿੱਚ ਉਚਾਰੀ ਹੋਈ ਹੈ। ਸੋ ਸੂਹੀ ਰਾਗ ਦੇ ਵਿੱਚ ਮਹੱਲਾ ਪਹਿਲਾ, ਮਹੱਲਾ ਮਤਲਬ ਟਿਕਾਣਾ, ਪਹਿਲਾ ਮਹੱਲਾ ਯਾਨੀ ਕਿ ਜੋ ਜੋਤ ਹੈ ਪਰਮੇਸ਼ਰ ਦੀ ਉਹ ਪਹਿਲੇ ਸਰੀਰ ਵਿੱਚ ਟਿਕੀ ਹੈ। ਪਹਿਲੇ ਸਰੀਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੇ ਵਿੱਚੋਂ ਇਹ ਜੋਤ ਬਾਣੀ ਉਚਾਰਨ ਕਰ ਰਹੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਾਣੀ ਉਚਾਰਨ ਕਰ ਰਹੇ ਨੇ ਤੇ ਛੇਵੇਂ ਘਰ ਦੇ ਵਿੱਚ ਉਚਾਰਨ ਕਰ ਰਹੇ ਹਨ। ਇਸ ਸ਼ਬਦ ਦਾ ਮਕਸਦ ਹੈ ਮਨੁੱਖ ਨੂੰ ਇੱਕ ਓਅੰਕਾਰ, ਜੋ ਅਕਾਲ ਪੁਰਖ ਇੱਕ ਸਰਬ ਥਾਵਾਂ ਤੇ ਵਿਆਪਕ ਪ੍ਰਕਾਸ਼ਿਤ ਹੋ ਰਿਹਾ, ਸਾਰੇ ਥਾਵਾਂ ਤੇ ਜਿੱਥੇ ਉਹਦੀ ਧੁਨ ਵੱਜ ਰਹੀ ਹੈ, ਉਹਦੀ ਆਵਾਜ਼ ਆ ਰਹੀ ਹੈ, ਉਹਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਉਹਦੇ ਨਾਲ ਜੋੜਨ ਵਾਸਤੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਇਹ ਅੱਗੇ ਫੁਰਮਾਨ ਕਰਦੇ ਹਨ।
0: ਉਜਲ ਕਹਿਆ ਚਿਲਕਣਾ ਘੋਟ ਮਕਾਲੜੀ ਮਸ,
1: ਇੱਕ ਇੱਕ ਅੱਖਰ ਸਮਝਣ ਯੋਗ ਹੈ। ਉਜਲ, ਉਜਲ ਮੈਨੇ ਚਿੱਟੇ ਰੰਗ ਦਾ, ਪ੍ਰਕਾਸ਼ ਹੋਇਆ ਜਗ ਦਾ। ਉਜਲ ਕਹਿਹਾ, ਕਹਿਹਾ ਕਹਿ ਦਾ ਭਾਂਡਾ, ਉਹ ਪਹਿਲਾਂ ਮੈਂ ਬੇਨਤੀ ਕਰਤੀ, ਜਿਵੇਂ ਸਟੀਲ ਦਾ ਭਾਂਡਾ ਹੁੰਦਾ ਹੈ, ਥਾਲੀ ਹੁੰਦੀ ਹੈ, ਇਵੇਂ ਪੁਰਾਣੇ ਸਮੇਂ ਵਿੱਚ ਕਹਿ ਦੇ ਭਾਂਡੇ ਹੁੰਦੇ ਸੀ ਤੇ ਉਹਨੂੰ ਤੁਸੀਂ ਵੇਖਿਆ ਹੋਣਾ, ਬਜ਼ੁਰਗ ਜਾਣਦੇ ਕਲੀ ਕਰਾਉਂਦੇ ਹੁੰਦੇ ਸੀ, ਕਲੀ ਕਰਕੇ ਤਾਂ ਉਹ ਕੰਮ ਦਿੰਦਾ ਸੀ, ਕਿਉਂਕਿ ਉਹਦੀ ਧਾਤ ਹੀ ਕਾਲਖ ਹੈ, ਉਹ ਬਣਿਆ ਹੀ ਕਾਲਖ ਦੇ ਵਿੱਚੋਂ ਹੋਇਆ। ਉਜਲ ਕਹਿਹਾ ਚਿਲਕਣਾ, ਚਿਲਕਣਾ ਨਹੀਂ ਪੜਨਾ ਇਹਨੂੰ, ਚੱਚੇ ਤੋਂ ਲਿਖਿਆ ਹੋਇਆ। ਚਿਲਕਣਾ ਯਾਨੀ ਕਿ ਚਮਕਦਾ ਬੜਾ, ਚਮਕਾ ਮਾਰਦਾ, ਵੇਖੋ ਉਹਦਾ ਉਹਦਾ ਜਿਹੜਾ ਵਜੂਦ ਹੈ ਉਹ ਕਾਲਖ ਦਾ ਹੈ, ਪਰ ਉਹਦਾ ਜਿਹੜਾ ਸਰੂਪ ਹੈ ਉਹ ਚਮਕਦਾ ਹੈ। ਗੁਰੂ ਸਾਹਿਬ ਨੇ ਬਹੁਤ ਵੱਡੀ ਉਦਾਹਰਣ ਲਈ। ਉਜਲ ਕਹਿਹਾ ਚਿਲਕਣਾ ਘੋਟਿਮ, ਘੋਟਿਮ ਦਾ ਮਤਲਬ ਜੇ ਉਹਨੂੰ ਘੋਟੀਏ ਯਾਨੀ ਕਿ ਮਲੀਏ, ਜੇ ਉਹਦੇ ਨਾਲ ਉਹ ਧੁਪਿਆ ਹੋਵੇ ਤੇ ਉਂਗਲ ਘਸਾਈਏ। ਕਾਲੜੀ ਮਸ, ਮਸ ਮੈਨੇ ਕਾਲਖ, ਕਾਲੜੀ ਕਾਲੇ ਰੰਗ ਦੀ, ਕਾਲੇ ਰੰਗ ਦੀ ਕਾਲਖ ਉਹਦੇ ਵਿੱਚੋਂ ਪੈਦਾ ਹੁੰਦੀ ਹੈ। ਇਹ ਨੇ ਇਹਦੇ ਅੱਖਰੀ ਅਰਥ ਤੇ ਭਾਵ ਅਰਥ ਇਹਦਾ ਇਹ ਹੈ, ਜਿਸ ਬੰਦੇ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ ਤੇ ਉਹ ਬਾਹਰੋਂ ਕੇਵਲ ਧਰਮ ਦਾ ਲਿਬਾਸ ਭਾਵੇਂ ਕਿਹੜੇ ਰੰਗ ਦਾ ਪਾ ਲੈ, ਜ਼ਰੂਰੀ ਚਿੱਟੇ ਦਾ ਨਹੀਂ ਹੈ, ਭਾਵੇਂ ਕਿਹੜੇ ਰੰਗ ਦਾ ਬਾਹਰੋਂ ਲਿਬਾਸ ਪਾ ਲਵੇ, ਕੋਈ ਚਿੱਟਾ ਪਾਏ, ਨੀਲਾ ਪਾਏ, ਭਗਵਾਂ ਪਾਏ, ਹਰਾ ਪਾਏ, ਸਫੈਦ ਪਾਏ, ਅੰਦਰ ਜੇ ਨਾਮ ਪਰਮੇਸ਼ਰ ਦੀ ਪ੍ਰਤੀਤੀ ਨਹੀਂ ਹੈ, ਅਕਾਲ ਪੁਰਖ ਦਾ ਨਾਮ ਨਹੀਂ ਅੰਦਰ ਵਸਿਆ ਤੇ ਪਾਤਸ਼ਾਹ ਕਹਿੰਦੇ ਨੇ ਉਹ ਕਹਿਣ ਦੇ ਭਾਂਡੇ ਵਰਗਾ ਹੈ, ਉਹਦੇ ਨੇੜੇ ਤੁਸੀਂ ਜਾਓਗੇ ਤੇ ਤੁਹਾਨੂੰ ਰੱਬ ਚੇਤਾ ਨਹੀਂ ਆਵੇਗਾ, ਤੁਹਾਨੂੰ ਸੰਸਾਰ ਹੀ ਚੇਤਾ ਆਵੇਗਾ। ਉਹ ਸੰਤ ਨਹੀਂ ਹੈ, ਉਹ ਸਾਧੂ ਨਹੀਂ ਹੈ ਜਿਹਦੇ ਕੋਲ ਉਹ ਸੰਸਾਰ ਚੇਤੇ ਆਵੇ, ਉਹਦੇ ਕੋਲ ਕਾਲਖ, ਉਹਦੇ ਕੋਲ ਸੰਸਾਰ ਦੀਆਂ ਗੱਲਾਂ ਨੇ। ਇਵੇਂ ਦਾ ਮਨੁੱਖ ਕੇਵਲ ਭੇਖਦਾਰੀ ਹੈ। ਗਰੀਬ ਨਵਾਜ ਜੀ ਅੱਗੇ ਹੋਰ ਲਕਸ਼ਣ ਦੱਸਦੇ ਹਨ।
0: ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ,
1: ਇਸ ਤਰ੍ਹਾਂ ਉਸ ਕਹਿਣ ਦੇ ਭਾਂਡੇ ਦੀ ਧੋਤਿਆਂ ਧੋਣ ਦੇ ਨਾਲ ਝੂਠ ਨਾ ਉਤਰੈ, ਉਹਦੀ ਝੂਠ ਨਹੀਂ ਉਤਰਦੀ ਜੇ ਉਹਨੂੰ ਸੌ ਧੋਵਾਂ ਤਿਸ, ਭਾਵੇਂ ਉਹਨੂੰ ਸੌ ਵਾਰੀ ਵੀ ਧੋ ਲਈਏ, ਭਾਵ ਜੇ ਅੰਦਰ ਪਰਮਾਤਮਾ ਦਾ ਪ੍ਰੇਮ ਨਹੀਂ ਹੈ, ਉਹਦਾ ਨਾਮ ਨਹੀਂ ਹੈ, ਨਿਤਨੇਮ ਨਹੀਂ ਹੈ, ਸਿਮਰਨ ਨਹੀਂ ਹੈ ਤੇ ਬਾਹਰਲਾ ਸਰੂਪ ਬਣਾ ਕੇ ਉਹ ਫਿਰ ਰਿਹਾ ਤੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਸੁੱਚਾ ਨਹੀਂ ਹੋ ਸਕਦਾ।
0: ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ,
1: ਗੁਰੂ ਸਾਹਿਬ ਇਹਦਾ ਕੀਰਤਨ ਕਰਦੇ ਜਾ ਰਹੇ ਨੇ, ਭਾਈ ਮਰਦਾਨਾ ਜੀ ਰਭਾਵ ਵਜਾ ਰਹੇ ਨੇ ਤੇ ਅੰਦਰ ਕੈਦੀ ਕਈ ਡੱਕੇ ਹੋਏ ਨੇ, ਕਈ ਮਾਰ ਕੇ ਸਿੱਟੇ ਹੋਏ ਨੇ। ਇਸ ਸੱਜਣ ਠੱਗ ਦੀ ਹਵੇਲੀ ਦੇ ਵਿੱਚ ਕੀਰਤਨ ਦੀਆਂ ਲਹਿਰਾਂ ਉੱਠੀਆਂ, ਸੱਜਣ ਦੇ ਅੰਦਰ ਇਹ ਸ਼ਬਦ ਵੜਦੇ ਗਏ, ਸ਼ਬਦ ਅੰਦਰ ਧੱਸਦੇ ਗਏ, ਉਹਦੇ ਅੰਦਰ ਉਹਨੂੰ ਸਮਝ ਵੀ ਆਉਂਦੇ ਗਏ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਕਹਿੰਦੇ ਹਾਂ ਸੱਜਣ ਨੇ ਇੱਕ ਸ਼ਬਦ ਸੁਣਿਆ ਸੀ ਤੇ ਸੱਜਣ ਦਾ ਜੀਵਨ ਬਚ ਗਿਆ, ਬਦਲ ਗਿਆ, ਸੰਤ ਬਣ ਗਿਆ। ਤੇ ਆਮ ਅਸੀਂ ਸਟੇਜਾਂ ਤੇ ਕਹਿੰਦੇ ਹਾਂ ਵੀ ਅਸੀਂ ਤੇ ਸਾਰਾ ਪਾਠ ਸੁਣਨੇ ਆ ਤੇ ਸਾਡਾ ਜੀਵਨ ਨਹੀਂ ਬਦਲਦਾ। ਤੇ ਮੈਂ ਬੇਨਤੀ ਕਰਿਆ ਕਰਨਾ, ਸੁਣਨ ਵਾਲਿਆਂ ਦਾ ਨੁਕਸ ਨਹੀਂ, ਇਹ ਸਾਡੇ ਸੁਣਾਉਣ ਵਾਲਿਆਂ ਦਾ ਨੁਕਸ ਹੈ। ਜੇ ਕਮਾਣ ਬੜੀ ਵਧੀਆ ਹੋਵੇ ਨਾ ਤੇ ਤੀਰ ਹੋਵੇ ਮੂੰਹ ਮੋਟਾ ਉਹਦਾ, ਕਮਾਣ ਚੰਗੀ ਹੋਵੇ ਤੇ ਜਿਹੜਾ ਉਹਦੇ ਵਿੱਚ ਫਲ ਤੀਰ ਪਾਉਣਾ ਹੈ ਉਹਦਾ ਮੂੰਹ ਮੋਟਾ ਹੋਵੇ ਤੇ ਜਦੋਂ ਉਹਨੂੰ ਚਲਾਈਏ ਉਹ ਨਿਸ਼ਾਨਾ ਨਹੀਂ ਲਾਉਂਦਾ, ਨਿਸ਼ਾਨੇ ਤੇ ਨਹੀਂ ਜਾਂਦਾ ਉਹ। ਅੱਜ ਕਾਰਨ ਇਹ ਬਣ ਗਿਆ, ਸ਼ਬਦ ਤੇ ਉਹ ਹੀ ਹੈ, ਧੁਰ ਕੀ ਬਾਣੀ ਉਹ ਹੀ ਹੈ ਜਿਹੜੀ ਉਦੋਂ ਸੀ, ਪਰ ਅੱਜ ਬਾਬਾ ਬੁੱਢਾ ਲੱਭਣਾ ਔਖਾ ਹੋ ਗਿਆ, ਸ਼ਬਦ ਉਹ ਹੀ ਨੇ ਅੱਜ। ਇਹ ਸਾਡੇ ਵਿੱਚ ਵੀ ਨੁਕਸ ਹੈ, ਠੀਕ ਹੈ, ਸਾਨੂੰ ਸੰਭਾਲ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਇਹ ਵੀ ਗੱਲ ਚੱਲੀ ਗ੍ਰੰਥੀ ਸਿੰਘਾਂ ਦੀ ਸੰਭਾਲ ਹੋਵੇ, ਬੜਾ ਜ਼ਰੂਰੀ ਹੈ, ਉਹਨਾਂ ਨੂੰ ਵੀ ਸਹੂਲਤਾਂ ਚਾਹੀਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾਜਨਕ ਕਾਰਜ ਹੈ ਵੀ ਗੁਰੂ ਘਰਾਂ ਦੇ ਵਿੱਚ ਕੌਣ ਰਹੇਗਾ, ਅੱਗੋਂ ਕੋਈ ਪੜ੍ਹ ਨਹੀਂ ਰਿਹਾ ਗੁਰਬਾਣੀ। ਪਰ ਨਾਲ ਗੱਲ ਇਹ ਵੀ ਹੈ, ਸ਼ਬਦ ਉਹ ਹੀ ਨੇ। ਅੱਜ ਵੀ ਜੇ ਕੀਰਤਨ ਕਿਸੇ ਰੱਬ ਰੰਗੀ ਰੂਹ ਕਰੇਗੀ ਕੀਰਤਨ, ਤੇ ਲੋਕਾਂ ਦੇ ਵਿੱਚ ਚਾਅ ਪੈਦਾ ਹੋਵੇਗਾ ਗੁਰੂ ਦੇ ਪ੍ਰਤੀ, ਤੇ ਜੇ ਉਹਦਾ ਆਪਣਾ ਜੀਵਨ ਨਾ ਹੋਇਆ ਕਰਨ ਵਾਲੇ ਦਾ, ਫਿਰ ਸ਼ਬਦ ਅੰਦਰ ਨਹੀਂ ਜਾਣਗੇ। ਕੱਲੀ ਸਮਝ ਆਉਣ ਨਾਲ ਬੰਦਾ ਨਹੀਂ ਬਦਲਦਾ, ਸਮਝ ਦਿਮਾਗ ਨੂੰ ਆਉਂਦੀ ਹੈ, ਸ਼ਬਦ ਉਦੋਂ ਬਦਲਦੇ ਨੇ ਜ਼ਿੰਦਗੀ ਜਦੋਂ ਆਤਮਾ ਤੱਕ ਤਹਿ ਤੱਕ ਚਲੇ ਜਾਣ, ਤੇ ਆਤਮਾ ਤੱਕ ਤਾਂ ਜਾਣਗੇ ਜੇ ਆਤਮਾ ਤੋਂ ਬੋਲਿਆ ਜਾਏਗਾ। ਜੇ ਦਿਮਾਗ ਤੋਂ ਬੋਲਿਆ ਗਿਆ ਦਿਮਾਗ ਤੋਂ ਅੱਗੇ ਕੁਝ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸੱਜਣ ਸਹੀ ਨਾਲ ਮੈਂ, ਹੇ ਸੱਜਣ ਨਾਲ ਤੇ ਸਿਰਫ ਗੁਣ ਚੱਲਦੇ ਨੇ, ਚੱਲਦਿਆਂ ਨਾਲ ਚਲਨ, ਤੇ ਤੂੰ ਤਾਂ ਅਵਗੁਣ ਇਕੱਠੇ ਕਰੀ ਆਉਣਾ, ਤੂੰ ਤਾਂ ਭੇਖ ਪਾ ਕੇ ਲੋਕਾਂ ਦੇ ਗਲੇ ਕੱਟੀ ਆਉਣਾ। ਚੱਲਦਿਆਂ ਨਾਲ ਚਲਨ, ਜਿਹੜੇ ਤੁਰਨ ਲੱਗਿਆਂ ਨਾਲ ਰਹਿਣ, ਸਹਿਯੋਗ ਕਰਨ, ਬੰਦੇ ਨੂੰ ਸਹਾਇਤਾ ਦੇਣ। ਤੇ ਗੁਰੂ ਸਾਹਿਬ ਨੇ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜ ਗੁਣ ਦਿੱਤੇ ਨੇ, ਪੰਜ। ਜਦੋਂ ਅਸੀਂ ਅੰਮ੍ਰਿਤ ਛਕਣੇ ਆ ਤੇ ਸਾਨੂੰ ਪੰਜ ਪਿਆਰੇ ਸਾਹਿਬਾਨ ਪੰਜ ਗੁਣ ਦਿੰਦੇ ਨੇ। ਪਹਿਲੇ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ ਸਾਨੂੰ ਦਇਆ ਦਾ ਗੁਣ ਦਿੰਦੇ ਨੇ, ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਸਾਨੂੰ ਧਰਮ ਦਾ ਗੁਣ ਦਿੰਦੇ ਨੇ, ਤੀਜੇ ਪਿਆਰੇ ਭਾਈ ਮੋਹਕਮ ਸਿੰਘ ਜੀ ਸਾਨੂੰ ਮੋਹਕਮ ਯਾਨੀ ਕਿ ਪਰਪੱਕਤਾ ਦਾ ਗੁਣ ਦਿੰਦੇ ਨੇ, ਤੇ ਚੌਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਸਾਨੂੰ ਸਾਹਸ ਹਿੰਮਤ ਦਾ ਗੁਣ ਦਿੰਦੇ ਨੇ। ਤੇ ਜਿੱਥੇ ਇਹ ਚਾਰ ਗੁਣ ਆ ਜਾਣ ਉੱਥੇ ਸਾਹਿਬ ਆਪ ਹੀ ਆ ਜਾਂਦਾ, ਉੱਥੇ ਸਾਹਿਬ ਪਿਆਰੇ ਸਾਹਿਬ ਸਿੰਘ ਜੀ ਉਸ ਵੇਲੇ ਸਾਨੂੰ ਸਾਹਿਬ ਦਾ ਅਨੁਭਵ ਕਰਾ ਦਿੰਦੇ ਨੇ, ਤਸੱਲੀ ਹੋ ਜਾਂਦੀ ਅੰਮ੍ਰਿਤਧਾਰੀ ਸਿੰਘ ਨੂੰ। ਇਹ ਪੰਜ ਗੁਣ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਸੱਜਣ ਠੱਗ ਨੂੰ, ਕਹਿੰਦੇ ਵੀ ਜੇ ਇਹ ਗੁਣ ਹੋਣਗੇ ਤੇ ਨਾਲ ਚੱਲਣਗੇ ਤੁਰਨਗੇ ਨਾਲ।
0: ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ।
1: ਤੇ ਫਿਰ ਜਿੱਥੇ ਲੇਖਾ ਮੰਗਿਆ ਜਾਏ, ਕਿਉਂਕਿ ਹਿਸਾਬ ਵੀ ਹੋਣਾ ਨਾ ਜੀਵਨ ਦੇ ਵਿੱਚ, ਲੇਖਾ ਹਰ ਇੱਕ ਦਾ ਹੀ ਹੋਣਾ, ਇੱਕ ਸਿਰਫ ਲੇਖੇ ਤੋਂ ਬਿਨਾਂ ਹੈ, ਇੱਕ ਹੈ ਸਿਰਫ ਲੇਖੇ ਤੋਂ ਬਿਨਾਂ, ਲੇਖਾ ਕੋਈ ਨਾ ਪੁੱਛੇਈ। ਜਾਂ ਹਰ ਬਖਸ਼ੰਦਾ, ਜਿਹੜਾ ਬਖਸ਼ਿਆ ਗਿਆ, ਜੋ ਜਨ ਪਾਰ ਬ੍ਰਹਮ ਆਪਣੇ ਕੀਏ ਤਿਨ ਕਾ ਬਹੁੜ ਕਛ ਨਾ ਵਿਚਾਰੇ। ਪਰ ਇਹ ਸਾਨੂੰ ਸੋਚ ਕੇ ਇਹ ਖੁੱਲੇ ਨਹੀਂ ਛੁੱਟ ਜਾਣਾ ਚਾਹੀਦਾ ਵੀ ਜੋ ਮਰਜ਼ੀ ਕਰੀ ਜਾਈਏ। ਜਿੱਦਣ ਬਖਸ਼ਿਆ ਗਿਆ ਉਦਣ ਆਪਣੇ ਆਪ ਹੀ ਜੀਵਨ ਉਹ ਹੀ ਕਰਦਾ ਜੋ ਹੁਕਮ ਹੋਵੇਗਾ, ਉਹ ਤੋਂ ਬਾਹਰ ਨਹੀਂ ਕਰਦਾ। ਪਰ ਉਹਦੇ ਤੋਂ ਬਿਨਾਂ ਹਰ ਇੱਕ ਜੀਵ ਦੇ ਇੱਕ ਇੱਕ ਸਵਾਸ ਦਾ ਲੇਖਾ ਲਿਆ ਜਾਂਦਾ ਹੈ, ਤੇ ਜਦੋਂ ਲੇਖਾ ਹੋਵੇਗਾ ਨਾ ਉਹਦੇ ਨਾਲ ਜਿਹੜੇ ਗੁਣ ਨੇ ਉਹ ਖਲੋ ਕੇ ਧਰਮਰਾਜ ਦੇ ਜਦੋਂ ਲੇਖਾ ਕੀਤਾ ਜਾਏਗਾ ਵੀ ਕਿਆ ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਉਸ ਵੇਲੇ ਫਿਰ ਇਹ ਜਿਹੜੇ ਗੁਣ ਨੇ ਇਹ ਸਹਾਇਤਾ ਕਰਨ।

0: ਇਹ ਉਦਾਹਰਣ ਹੈ। ਇਹ ਕੀਰਤਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ। ਕਹਿਣ ਲੱਗੇ ਸੱਜਣ ਠੱਗ, ਜੇ ਕੋਈ ਬੜੇ ਸੋਹਣੇ ਕੋਠੇ ਪਾ ਕੇ, ਕੋਠੇ ਮੰਡਪ ਮਾੜੀਆਂ ਮੰਡਪ ਵੱਡੇ ਵੱਡੇ ਉੱਚੇ ਉੱਚੇ ਕੋਠੇ, ਮਹਿਲ ਮਾੜੀਆਂ ਮਹਿਲ ਮਾੜੀਆਂ, ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤਵੀਆਂ, ਪਾਸੋਂ ਯਾਨੀ ਕਿ ਪਾਸਿਆਂ ਤੋਂ ਦੀਵਾਰਾਂ ਤੋਂ ਬਾਹਰਲੇ ਪਾਸੇ ਬੜਾ ਸੋਹਣਾ ਜਿਨ੍ਹਾਂ ਨੂੰ ਰੰਗ ਕੀਤਾ ਹੋਵੇ, ਇਹ ਨੇ ਇਹਦੇ ਭਾਵ ਅਖਰੀ ਅਰਥ ਤੇ ਭਾਵ ਅਰਥ ਨੇ। ਜਿਵੇਂ ਕਿਸੇ ਮਨੁੱਖ ਨੇ ਆਪਣਾ ਬਾਹਰਲਾ ਫਲਾਵ ਬੜਾ ਧਾਰਮਿਕ ਬਣਾਇਆ ਹੋਵੇ, ਅੰਦਰ ਧਰਮ ਨਾ ਹੋਵੇ ਤੇ ਬਾਹਰਲਾ ਸਰੂਪ ਧਰਮ ਦਾ ਬਣਾਇਆ ਹੋਵੇ, ਜਿਨੇ
1: ਠੱਠੀਆਂ ਕੰਮ ਨ ਆਵਣੀ ਵਿੱਚੋਂ ਸਖਣੀਆਂ,
0: ਜਦੋਂ ਉਹ ਢਹਿ ਜਾਂਦੀਆਂ ਨੇ ਵਿੱਚੋਂ ਸਖਣੀਆਂ ਹੋਣ ਕਰਕੇ, ਵਿੱਚੋਂ ਖਾਲੀ ਹੋਣ ਕਰਕੇ ਕਿਸੇ ਕੰਮ ਨਹੀਂ ਆਉਂਦੀਆਂ, ਐਵੇਂ ਉਹ ਨਾਮਹੀਣ ਮਨੁੱਖ ਹੈ ਜਿਹਦੇ ਅੰਦਰ ਨਾਮ ਨਹੀਂ ਹੈ, ਉਹ ਅੰਦਰੋਂ ਸਖਣਾ ਹੈ, ਅੰਦਰੋਂ ਖਾਲੀ ਪਿਆ ਹੋਇਆ, ਅੰਦਰੋਂ ਖੜਕਦਾ ਹੈ, ਬਾਹਰੋਂ ਭਾਵੇਂ ਕਿੰਨਾ ਉਹਦੇ ਕੋਲ ਸੁੱਖ ਹੋਵੇ, ਪਰ ਸਾਧ ਸੰਗਤ ਜੀ ਜਿੰਨਾ ਚਿਰ ਅੰਦਰ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਹੈ, ਨਾਮ ਤੋਂ ਬਿਨਾਂ ਹੈ, ਉਹ ਖਾਲੀ ਸਖਣਾ ਹੈ ਬਿਲਕੁਲ। ਅਰਦਾਸ ਕਰੀਏ ਪਾਤਸ਼ਾਹ ਸਾਡੇ ਅੰਦਰ ਖਾਲੀ ਅੰਦਰ ਨੂੰ ਆਪਣੇ ਨਾਮ ਦੇ ਨਾਲ ਭਰ ਦਿਓ, ਆਪਣੀ ਕਿਰਪਾ ਦੇ ਨਾਲ ਭਰ ਦਿਓ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੀਏ ਅਰਦਾਸ, ਸਾਰੇ ਚੌਂਕੜਾ ਲਾ ਕੇ ਜਪੋ ਪਿਆਰ ਦੇ ਨਾਲ।

0: महाराज कहिंदे जिवें अंदरों सखणे कोठे कम नहीं आउंदे एवें तरह जो नामहीन जीवन है ਉਹ ਟੱਠੇ ਉਹਨਾਂ ਮਕਾਨਾਂ ਵਰਗਾ ਗਰੀਬ ਨਵਾਜ ਜੀ ਫਰਮਾਉਂਦੇ ਹਨ
1: ਬੱਗਾ ਬੱਗੇ ਕੱਪੜੇ ਤੀਰਥ ਮਾਂਜਵ ਸਨ
0: ਜੇ ਕੇਵਲ ਤੀਰਥਾਂ ਤੇ ਰਹਿਣ ਦੇ ਨਾਲ ਮੁਕਤੀ ਹੋਵੇ ਤਾਂ ਫਿਰ ਜਿਹੜੇ ਕਈ ਥਾਵਾਂ ਤੇ ਬਗਲੇ ਬੱਗੇ ਉਹ ਵੀ ਰਹਿੰਦੇ ਨੇ ਤੀਰਥ ਮਾੜੇ ਨਹੀਂ ਹੁੰਦੇ ਤੀਰਥ ਵੈਸੇ ਸ਼ਬਦ ਜਿਹੜਾ ਨਾ ਉਹ ਤਾਂ ਸੀ ਕਿ ਰੱਬ ਚੇਤੇ ਆਵੇ ਉੱਥੇ ਜਾ ਕੇ ਅੱਗੋਂ ਉਹਦੀ ਵਰਤੋਂ ਕਿਵੇਂ ਕਰਨੀ ਹੈ ਇਹ ਵੱਖਰੀ ਗੱਲ ਹੈ ਵੈਸੇ ਮੈਂ ਪਿਛਲੇ ਦਿਨਾਂ ਵਿੱਚ ਕਈ ਥਾਵਾਂ ਤੋਂ ਇਹ ਪੜ੍ਹਿਆ ਵੀ ਸਰੋਵਰ ਨੂੰ ਤੀਰਥਾਂ ਨਾਲ ਨਹੀਂ ਜੋੜਿਆ ਜਾ ਸਕਦਾ ਜੇ ਇਸ਼ਨਾਨ ਕਰਨ ਵਾਲਾ ਬਾਣੀ ਪੜ੍ਹਦਾ ਜੇ ਇਸ਼ਨਾਨ ਕਰਨ ਵਾਲਾ ਨਿਤਨੇਮੀ ਹੈ ਫਿਰ ਇਹ ਤੀਰਥਾਂ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਇੱਕ ਅੰਗਰੇਜ਼ ਨੇ ਕਿਤੇ ਸੁਣਿਆ ਸੀ ਕਿ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕਦੀ ਡੱਡੂ ਨਹੀਂ ਵੇਖਿਆ ਕਿਸੇ ਨੇ ਨਹੀਂ ਤੇ ਹਰ ਇੱਕ ਤਲਾਬ ਦੇ ਵਿੱਚ ਡੱਡੂ ਹੁੰਦਾ ਉਹਨੇ ਕਿਹਾ ਵੀ ਇਹ ਕਿਵੇਂ ਹੋ ਸਕਦਾ ਹੁਣ ਤਾਂ ਵੇਖੋ ਵਧੀਆ ਬਣਿਆ ਹੋਇਆ ਨਾ ਪੱਕਾ ਸਾਰਾ ਲੱਗਾ ਹੋਇਆ ਪੱਥਰ ਲੱਗਾ ਹੋਇਆ ਉਸ ਟਾਈਮ ਤੇ ਇੰਨਾ ਨਹੀਂ ਸੀ ਬਣਿਆ ਉਹਨੇ ਕਹਿੰਦੇ ਵੀ ਪਹਿਰਾ ਲਾ ਦਿੱਤਾ ਚੌਵਾਂ ਪਾਸੇ ਦਰਬਾਰ ਸਾਹਿਬ ਦੇ ਸਰੋਵਰ ਦੇ ਵੀ ਚੈੱਕ ਕਰੋ ਪੰਜ ਸੱਤ ਦਿਨ ਰਹਿ ਕੇ ਕਿਤੇ ਡੱਡੂ ਹੋਵੇਗਾ ਤੇ ਬਾਹਰਲੇ ਪਾਸੇ ਮੂੰਹ ਕੱਢੇਗਾ ਨਾ ਇਹਦੇ ਵਿੱਚ ਕਹਿੰਦੇ ਨੇ ਉਹਦੇ ਸਿਪਾਹੀ ਅੱਠ ਦਸ ਦਿਨ ਪਹਿਰਾ ਦਿੰਦੇ ਰਹੇ ਤੇ ਉਹਨਾਂ ਨੇ ਅਖੀਰ ਨੂੰ ਜਾ ਕੇ ਰਿਪੋਰਟ ਦਿੱਤੀ ਜੀ ਜਨਾਬ ਇੱਥੇ ਕੋਈ ਡੱਡੂ ਨਹੀਂ ਰਹਿੰਦਾ ਇੱਥੇ ਬਿਲਕੁਲ ਸਾਫ ਨਿਰਮਲ ਜਲ ਹੈ ਕਿਉਂ ਇੱਥੇ ਬਾਣੀ ਪੜੀ ਜਾਂਦੀ ਚੌਵੀ ਘੰਟੇ ਇਹ ਆਮ ਅਸਥਾਨ ਨਹੀਂ ਹੈ ਪਰ ਨਾਲ ਨਾਲ ਗੁਰਬਾਣੀ ਨਾਲ ਨਾਲ ਕੀਰਤਨ ਨਾਲ ਨਾਲ ਕਥਾ ਤੇ ਨਾਲ ਨਾਲ ਕਲਗੀਧਰ ਪਾਤਸ਼ਾਹ ਜੀ ਦਿੱਤੀ ਹੋਈ ਰਹਿਤ ਮਰਿਆਦਾ ਵੀ ਹੋਵੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੇ ਬਗਲੇ ਹਨ ਯਾਨੀ ਕਿ ਜੇ ਕੋਈ ਭੇਖਧਾਰੀ ਚਿੱਟੇ ਵਸਤਰ ਪਾਉਂਦਾ ਹੈ ਤੇ ਤੀਰਥਾਂ ਦੇ ਵਿੱਚ ਧਾਰਮਿਕ ਅਸਥਾਨਾਂ ਵਿੱਚ ਇਕੱਲਾ ਵਸਦਾ ਭਾਵ ਇਸ਼ਾਰਾ

0: ਉਹ ਜੀਵਾਂ ਨੂੰ ਘੁੱਟ ਘੁੱਟ ਕੇ ਖਾਂਦੇ ਹਨ, ਭਾਵ ਧਰਮ ਦਾ ਸਹਾਰਾ ਲੈ ਕੇ ਲੋਕਾਂ ਦੇ ਗਲੇ ਕੱਟਦੇ ਹਨ। ਖਾਸ ਤੌਰ ਤੇ ਵੈਸੇ ਆਪਣੇ ਦੇਸ਼ ਵਿੱਚ ਰਿਵਾਜ ਹੈ, ਬਾਹਰਲੇ ਦੇਸ਼ਾਂ ਵਿੱਚ ਇੰਨਾ ਰਿਵਾਜ ਨਹੀਂ ਹੈ। ਆਪਣੇ ਦੇਸ਼ ਵਿੱਚ ਇਹ ਰਿਵਾਜ ਹੈ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਆਪਸ ਵਿੱਚ ਮਰਵਾ ਦਿਓ ਤੇ ਆਪਣੀਆਂ ਵੋਟਾਂ ਪੱਕੀਆਂ ਕਰ ਲਓ। ਇਹ ਇੱਥੋਂ ਦਾ ਰਿਵਾਜ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਦੇਸ਼ ਜਜ਼ਬਾਤੀ ਬੜਾ ਹੈ, ਜਜ਼ਬਾਤਾਂ ਵਿੱਚ ਆ ਜਾਂਦਾ। ਸੋ ਘੁੱਟ ਘੁੱਟ ਜੀਆਂ ਖਾਵਣੇ, ਜਿਵੇਂ ਤੁਸੀਂ ਪਿਛਲੇ ਦਿਨਾਂ ਵਿੱਚ ਸੁਣਿਆ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਜਿਹੜਾ ਇਹ ਵਿਚਾਰ ਚਰਚਾ ਚੱਲੀ ਹੈ, ਕਿਵੇਂ ਬੇਗੁਨਾਹ ਬੰਦਿਆਂ ਨੂੰ ਏਦਾਂ ਚੁੱਕ ਚੁੱਕ ਕੇ ਰੋਲ ਰੋਲ ਕੇ ਕੋਹ ਕੋਹ ਕੇ ਮਾਰਿਆ ਗਿਆ। ਸਾਧ ਸੰਗਤ ਜੀ, ਇਹ ਤੀਰਥ ਕੀ ਕਰਨਗੇ? ਇਹ ਸ਼ਤਾਬਦੀਆਂ ਸਰਕਾਰਾਂ ਮਨਾਉਣਗੀਆਂ, ਕੀ ਇਹਦਾ ਵੱਟਿਆ ਜਾਏਗਾ? ਇਹ ਚੰਗਾ ਹੈ ਕੋਈ ਗੁਰੂ ਕੀ ਸ਼ਤਾਬਦੀਆਂ ਮਨਾਵੇ, ਕੋਈ ਕੁਝ ਕਰੇ, ਪਰ ਇੰਨਾ ਵੱਡਾ ਜ਼ੁਲਮ ਹੋਇਆ ਜਿਹੜਾ ਮੁਗਲਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਗਿਆ, ਤੇ ਫਿਰ ਇਹਨਾਂ ਸਰਕਾਰਾਂ ਨੂੰ ਕੱਲੀਆਂ ਸ਼ਤਾਬਦੀਆਂ ਨਹੀਂ ਮਨਾਉਣੀਆਂ ਚਾਹੀਦੀਆਂ, ਇਹਨਾਂ ਦੀ ਇੱਕ ਵਾਰੀ ਪਰਤ ਕੇ ਇਨਕੁਆਇਰੀ ਕਰਾਉਣੀ ਚਾਹੀਦੀ। ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ, ਭਾਵੇਂ ਕਿਸੇ ਬੇਗਨਾਹ, ਭਾਵੇਂ ਉਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ, ਯਤੀਮ ਜਿਹੜਾ ਗਰੀਬ ਹੈ, ਜੋ ਮਾੜਾ ਹੈ, ਜੋ ਬੇਗਨਾਹ ਹੈ, ਉਹ ਭਾਵੇਂ ਕਿਸੇ ਧਰਮ ਦਾ ਹੈ, ਉਹਦਾ ਪਤਾ ਤੇ ਕਰੋ ਇਹਨੂੰ ਕਿੰਨੇ ਮਾਰਿਆ, ਕਿਹਨੂੰ ਇਹਨੇ ਕੋਹਿਆ। ਤੇ ਇਹਨਾਂ ਨੂੰ ਕੱਲਾ ਮਾਰਿਆ ਨਹੀਂ, ਇੱਥੇ ਵੀ ਅਸੀਂ ਭੁੱਲ ਜਾਂਦੇ ਹਾਂ, ਇਹਨਾਂ ਨੂੰ ਮਾਰਨ ਦਾ ਆਰਡਰ ਕਿੱਥੋਂ ਆਇਆ, ਇਹਨਾਂ ਨੂੰ ਹੁਕਮ ਪਿੱਛੋਂ ਕਿਹਨੇ ਦਿੱਤਾ। ਇਹ ਸਰਕਾਰਾਂ ਦਾ ਫਰਜ਼ ਬਣਦਾ ਇਸ ਚੀਜ਼ ਦੀ ਇਨਕੁਆਇਰੀ ਕਰਨ, ਇਸ ਚੀਜ਼ ਦੀ ਚੰਗੀ ਤਰ੍ਹਾਂ ਇਨਕੁਆਇਰੀ ਹੋਣੀ ਚਾਹੀਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਵੀ ਲੋਕਤੰਤਰ ਹੈ। ਨਹੀਂ ਤੇ ਲੋਕਤੰਤਰ ਇਹ ਦੂਜੇ ਰਾਜ ਤੋਂ ਵੀ ਪੈੜਾ ਹੋ ਗਿਆ। ਇਸ ਕਰਕੇ ਕਹਿੰਦੇ ਘੁੱਟ ਘੁੱਟ ਕੇ ਜੋ ਜੀਆਂ ਨੂੰ ਖਾਂਦੇ ਹਨ,
1: ਸਿਮਲ ਰੁੱਖ ਸਰੀਰ ਮੈਂ ਜੁਨ ਦੇਖ ਭੁਲੰਨ।
0: ਜਿਵੇਂ ਸਿੰਬਲ ਦਾ ਰੁੱਖ ਬੜਾ ਉੱਚਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਜਣ ਠੱਗ ਗਾਈ ਜਾਂਦੇ ਨੇ ਮਹਾਰਾਜ, ਸ਼ਬਦ ਉਹਦੇ ਅੰਦਰ ਧਸੀ ਜਾਂਦੇ ਨੇ ਜਿਉਂ ਜਿਉਂ ਅੰਦਰ, ਕਿਉਂਕਿ ਗੁਰੂ ਦਾ ਸ਼ਬਦ ਜਦੋਂ ਅੰਦਰ ਕਿਸੇ ਦੇ ਚਲਾ ਜਾਏ ਤੇ ਸ਼ੀਸ਼ਾ ਬਣ ਜਾਂਦਾ। ਆਪਾਂ ਵੀ ਕਈ ਵਾਰੀ ਕਹਿੰਦੇ ਆ ਨਾ ਵੀ ਗੁਰਦੁਆਰੇ ਮੈਂ ਗਿਆ ਸੀ ਫਲਾਣਾ ਖਿਆਲ ਲੈ ਕੇ ਤੇ ਮੇਰਾ ਜਵਾਬ ਮਿਲ ਗਿਆ ਅੱਗੋਂ ਕਥਾ ਵਿੱਚ ਜਾਂ ਕੀਰਤਨ ਦੇ ਵਿੱਚ। ਉਹ ਕੀ ਹੁੰਦਾ? ਉਹ ਗੁਰੂ ਦਾ ਸ਼ਬਦ ਸ਼ੀਸ਼ਾ ਬਣ ਕੇ ਸਾਡੇ ਸਾਹਮਣੇ ਆ ਜਾਂਦਾ ਵੀ ਆਹ ਤੇਰੀ ਗੱਲ ਦਾ ਜਵਾਬ ਹੈ। ਸੱਜਣ ਠੱਗ ਨੂੰ ਮਹਾਰਾਜ ਕਹਿੰਦੇ ਵੀ ਜਿਵੇਂ ਸਿਮਲ ਦਾ ਰੁੱਖ ਬਹੁਤ ਲੰਮਾ ਉੱਚਾ ਹੁੰਦਾ ਤੇ ਉਹਨੂੰ ਵੇਖ ਕੇ ਤੋਤੇ ਜਿਹੜੇ ਨੇ, ਮੈਜਨ ਦੇਖ ਭੁਲੰਨ, ਮੈਜਨ ਮੈਨੇ ਤੋਤੇ, ਤੋਤੇ ਦੂਰੋਂ ਵੇਖ ਕੇ, ਕਿਉਂਕਿ ਉਹਦੇ ਫਲ ਵੀ ਚਮਕਦੇ ਨੇ, ਫਲ ਲੱਗੇ ਹੁੰਦੇ ਨੇ ਸਿੰਬਲ ਦੇ ਰੁੱਖ ਦੇ, ਉਹ ਫਲ ਵੇਖ ਕੇ ਤੋਤੇ ਫਲ ਵੇਖ ਖਾਣ ਵਾਸਤੇ ਉੱਥੇ ਆਉਂਦੇ ਹਨ। ਭਾਵ ਜਿਹੜਾ ਗੁਣਹੀਣ, ਨਾਮਹੀਣ, ਧਰਮਹੀਣ ਬੰਦਾ ਹੈ, ਉਹ ਭਾਵੇਂ ਕਿੰਨਾ ਅਡੰਬਰ ਕਰ ਲੈ, ਉੱਥੇ ਫਿੱਕਾ ਹੀ ਹੈ ਸਾਧ ਸੰਗਤ ਜੀ, ਅਡੰਬਰ ਹੀ ਰਹਿ ਗਏ ਬਹੁਤੇ, ਬਹੁਤੇ ਅਡੰਬਰ ਰਹਿ ਗਏ ਅੰਦਰ ਕਣੀ। ਤਾਂ ਹੀ ਕਬੀਰ ਜੀ ਨੂੰ ਕਈ ਥਾਂ ਤੇ ਲੈ ਗਏ ਉਹਨਾਂ ਦੇ ਚੇਲੇ, ਚਲੋ ਫਲਾਣੇ ਸੰਤ ਨੂੰ ਮਿਲਾ ਕੇ ਲਿਆਉਂਦੇ ਹਾਂ, ਚਲੋ ਫਲਾਣੇ ਥਾਂ ਨੂੰ ਮਿਲਾ ਕੇ ਲਿਆਉਂਦੇ ਹਾਂ। ਉਹਨਾਂ ਨੇ ਫਿਰ ਸਲੋਕ ਉਚਾਰਨ ਕੀਤਾ, ਉਹ ਕਹਿੰਦੇ ਕਬੀਰ ਜੈ ਜੈ ਹਉ ਫਿਰਿਓ, ਕੌਤਕ ਠਾਉ ਉਠਾਏ। ਜਿੱਥੇ ਜਿੱਥੇ ਗਿਆ ਕੌਤਕ ਬੜੇ ਹੁੰਦੇ ਨੇ। ਇੱਕ ਰਾਮ ਸੁਨੇਹੀ ਬਾਹਰਾ ਉਜਰ ਮੇਰੇ ਭਾਏ, ਕਹਿੰਦੇ ਕਿਸੇ ਰੱਬ ਦੇ ਪਿਆਰੇ ਦੇ ਦਰਸ਼ਨ ਨਹੀਂ ਹੋਏ, ਇਸ ਕਰਕੇ ਇਹ ਸਾਰਾ ਰੌਲਾ ਗੌਲਾ ਉਜਾੜਾ ਹੀ ਦਿਸਦਾ, ਨਾਮ ਨਹੀਂ ਅੰਦਰ। ਗੁਰੂ ਗ੍ਰੰਥ ਸਾਹਿਬ ਜੀ ਇਹ ਉਪਦੇਸ਼ ਦਿੰਦੇ ਨੇ, ਨਾਮ ਤੋਂ ਬਿਨਾਂ ਨਹੀਂ ਪ੍ਰਵਾਨ ਕਰਦੇ ਪਾਤਸ਼ਾਹ। ਇਸ ਕਰਕੇ ਕਹਿੰਦੇ ਕਿ ਤੋਤੇ ਵੇਖ ਕੇ ਜਿਵੇਂ ਭੁੱਲ ਜਾਂਦੇ ਹਨ, ਇਵੇਂ ਦੁਨੀਆਂ ਦੇ ਲੋਕ ਭੇਖਧਾਰੀ ਕੋਲ ਆ ਜਾਂਦੇ ਹਨ, ਭੁਲੇਖਾ ਖਾ ਜਾਂਦੇ ਹਨ।
1: ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਾਂ ਹਨ।
0: ਗੁਰੂ ਸਾਹਿਬ ਕਹਿੰਦੇ ਇਹ ਹਾਨੀਕਾਰਕ ਗੁਣ ਜਿਹੜੇ ਹਨ, ਹਾਨੀ ਕਰਨ ਵਾਲੇ, ਨੁਕਸਾਨ ਕਰਨ ਵਾਲੇ ਇਹ ਗੁਣ, ਯਾਨੀ ਕਿ ਫਿੱਕਾਪਣ, ਨਾ ਉਹਦੇ ਫਲ ਕੰਮ ਆਉਂਦੇ ਨੇ, ਫਲ ਫਿੱਕੇ ਫੁੱਲ ਬਕ ਬੱਕੇ, ਕੰਮ ਨਾ ਆਵੇ ਪੱਤ, ਭਾਵ ਉਸ ਧਾਰਮਿਕ ਬੰਦੇ ਤੋਂ ਕਿਸੇ ਦਾ ਕੁਝ ਨਹੀਂ ਸਰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਘਰ ਘਰ ਹੋਏ ਬਹਿ ਗਏ ਰਾਮਾ, घर घर रब बन के बह जाण। जिहड़ा उठे रब तो घट गल ही नहीं करदा, नाले हुण घर दी लोड़ ही नहीं। हुण ते इंटरनेट ते रब बड़े बन गए, जिहड़ा वेखो अगे पिछे चंद जिहा फैला के बह जांदा रब बन गया। एवें कहिंदे बड़े जाल चलणगे कलयुग दे अंदर, घर घर होए बहेंगे रामा, कोई ना सरेगा किसे ते काम, किसे दा काम नहीं किसे दा सरेगा, कर नहीं सकणगे कुछ, कलियां गल्लां ही करनगे। इस करके महाराज कहिंदे इस तरह भुल जांदे हन तोते, ਇਹ ਅਵਗੁਣ ਹਨ ਸੱਜਣ ਤੇਰੇ ਸਰੀਰ ਦੇ ਅੰਦਰ।
1: ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ।
0: ਪਾਤਸ਼ਾਹ ਕਹਿੰਦੇ ਫਿਰ ਸੱਜਣ ਨੇ, ਸੱਜਣ ਨੂੰ ਗਿਆਨ ਹੋ ਗਿਆ, ਜਦੋਂ ਇੰਨੇ ਬਚਨ ਸੁਣੇ ਨਾ ਕਿਰਪਾ ਹੋ ਗਈ, ਗਿਆਨ ਹੋ ਗਿਆ। ਉਹਨੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਹੁਣ ਮੈਂ ਛੁੱਟਾਂ ਕਿਵੇਂ, ਇਹ ਤਾਂ ਪਤਾ ਲੱਗ ਗਿਆ ਮੈਂ ਗਲਤ ਰਾਹ ਤੇ ਚਲਾ ਗਿਆ, ਤੇ ਹੁਣ ਮੈਨੂੰ ਸਿੱਧੇ ਰਾਹ ਤੇ ਵੀ ਪਾਓ ਨਾ। ਤੇ ਪਾਤਸ਼ਾਹ ਕਹਿੰਦੇ ਵੀ ਸੱਜਣ ਸਿੱਧੇ ਰਾਹ ਤੇ ਤੁਰੇਗਾ ਤਾਂ ਪਹਿਲਾਂ ਉਤੋਂ ਪੰਡ ਤੇ ਲਾ, ਪਹਿਲਾਂ ਤੂੰ ਭਾਰ ਹੀ ਬਹੁਤ ਚੁੱਕਿਆ ਹੈ। ਅੰਦਲੇ ਭਾਰ ਉਠਾਇਆ, ਤੂੰ ਭਾਰ ਉਠਾਇਆ। ਮਹਾਰਾਜ ਕਾਹਦਾ ਭਾਰ? ਕਹਿੰਦੇ ਲੋਕਾਂ ਨੂੰ ਲੁੱਟ ਲੁੱਟ ਕੇ ਜੋ ਧਨ ਇਕੱਠਾ ਕੀਤਾ ਉਹ ਭਾਰ ਹੈ, ਉਹ ਪੰਡ ਹੈ ਤੇਰੇ ਸਿਰ ਦੇ ਉੱਤੇ, ਇਹਨੂੰ ਵੰਡਦੇ ਲੋੜਵੰਦਾਂ ਦੇ ਅੰਦਰ। ਜੇ ਤੈਨੂੰ ਯਾਦ ਏ ਕਿਹਦਾ ਲੁੱਟਿਆ ਤੇ ਉਹਨੂੰ ਪਹੁੰਚਾ ਦੇ, ਇਹ ਵਾਪਸ ਕਰ ਦੇ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਡੂਗਰ ਕਹਿੰਦੇ ਪਹਾੜੀ ਰਸਤਾ, ਇਹ ਜਿਹੜੀ ਜ਼ਿੰਦਗੀ ਹੈ ਸੱਜਣ ਇਹ ਪਹਾੜੀ ਰਸਤੇ ਵਰਗੀ ਹੈ। ਜੇ ਤੂੰ ਸੁਰਤੀ ਦੇ ਸੱਚ ਨੂੰ ਪ੍ਰਾਪਤ ਕਰਨਾ ਤੇ ਉੱਚਾ ਉੱਠਣਾ ਪੈਣਾ ਹੈ। ਬਹੁਤ ਉੱਚਾ ਰਸਤਾ ਹੈ ਸੱਚ ਦਾ, ਸੁੱਖ ਦਾ ਰਸਤਾ, ਆਨੰਦ ਦਾ ਬਹੁਤ ਉੱਚਾ ਹੈ। ਤੇ ਤੂੰ ਤੇ ਦੂਜਿਆਂ ਦਾ ਧਨ ਲੁੱਟ ਕੇ ਆਪਣੇ ਸਿਰ ਤੇ ਪੰਡ ਬੰਨੀ ਹੋਈ ਹੈ।
1: ਅੱਖੀ ਲੋੜੀ ਨਾ ਲਾਹਾ ਹਉ ਚੜ ਲੰਘਾ ਕਿੱਤ।
0: ਕਹਿਣ ਲੱਗੇ ਜੇ ਅੱਖਾਂ ਵੱਲ ਵੇਖੀਏ ਤੇ ਤੇਰੇ ਕੋਲ ਅੱਖਾਂ ਵੀ ਕੋਈ ਨਹੀਂ। ਅੱਖਾਂ ਕਾਹਦੀਆਂ ਹੁੰਦੀਆਂ ਨੇ? ਪ੍ਰਤੀਤੀ ਦੀਆਂ, ਗਿਆਨ ਦੀਆਂ ਅੱਖਾਂ। ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਪਰਮੇਸ਼ਰ ਦੇ ਰਾਹ ਦੇ ਉੱਤੇ, ਸੁਰਤ ਦੀ ਅੱਖ ਦੇ ਨਾਲ ਦਿਸਦਾ ਹੈ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਐ ਇਹ ਬਕੰਤ ਮਿਲਾਵਾ ਹੋਏ। ਸੁਰਤ ਦੀਆਂ ਅੱਖਾਂ ਕੋ ਨਹੀਂ, ਕਿਉਂਕਿ ਸੁਰਤ ਦੇ ਉੱਤੇ ਮੈਲ ਪੈ ਗਈ ਸਾਰੀ ਹਉਮੈ ਦੀ, ਪੰਜ ਵਿਕਾਰਾਂ ਦੀ। ਇਸ ਕਰਕੇ ਗਰੀਬ ਨਿਵਾਸ ਜੀ ਕਹਿੰਦੇ ਜੇ ਹੁਣ ਅੱਖਾਂ ਹੋਣ ਤੇ ਕੁਝ ਦਿਸੇ ਤੇ ਫਿਰ ਚੜ ਕੇ ਇਸ ਪਹਾੜੀ ਰਸਤੇ ਤੇ ਉਸ ਪਰਮੇਸ਼ਰ ਦੇ ਦੇਸ਼ ਤੇ ਚਲੇ ਜਾਈਏ, ਪਰ ਇਹ ਅੱਖਾਂ ਤੋਂ ਬਿਨਾ ਹੈ, ਸੁਰਤ ਤੋਂ ਹੀਣਾ ਹੈ ਤੂੰ ਸੱਜਣ।
1: ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਗਿੱਥ।
0: ਫਿਰ ਸੱਜਣ ਨੂੰ ਕਹਿੰਦੇ ਮਹਾਰਾਜ ਤੂੰ ਚਾਕਰੀਆਂ ਚੰਗਿਆਈਆਂ ਬੜੀਆਂ ਖੱਟੀਆਂ ਨੇ ਲੋਕਾਂ ਦੇ ਵਿੱਚ, ਅਖਬਾਰਾਂ ਚ ਲਵਾ ਦਿਓ ਪੈਸੇ ਕੋਲ ਨੇ, ਇਸ਼ਤਿਹਾਰ ਲਵਾ ਦਿਓ ਪੈਸੇ ਕੋਲ ਨੇ, ਚੰਗੇ ਬਣ ਜਾਓ, ਪੈਸਾ ਦਿਓ, ਸੰਤ ਬਣ ਜਾਓ, ਸਾਧੂ ਬਣ ਜਾਓ, ਪ੍ਰਚਾਰਕ ਬਣ ਜਾਓ, ਅੱਗੇ ਆ ਜਾਓ, ਵੱਡੇ ਵੱਡੇ ਥਾਂ ਮੰਨ ਲਓ ਮਾਇਆ ਕੋਲ। ਚਾਕਰੀਆਂ ਚੰਗਿਆਈਆਂ, ਤੇ ਇਹ ਮਿਲਦੀਆਂ ਕਿਵੇਂ ਨੇ ਚੰਗਿਆਈਆਂ? ਚਾਕਰੀਆਂ ਕਰਕੇ, ਮਥਾਜੀਆਂ ਕਰਕੇ, ਸਾਰਾ ਦਿਨ ਐਸ ਬੂਹੇ ਤੋਂ ਉਸ ਬੂਹੇ ਤੇ, ਐਸ ਬੂਹੇ ਤੋਂ ਉਸ ਤੇ, ਇਹਨੂੰ ਫੋਨ ਕਰ, ਇਹਨੂੰ ਕਰ, ਇਹਨੂੰ ਕਰ। ਸਾਧ ਸੰਗਤ ਜੀ ਇੱਥੇ ਪਾਤਸ਼ਾਹ ਨੂੰ ਇਹ ਸਮਝਾ ਰਹੇ ਨੇ ਕਿ ਜੇ ਭਾਈ ਸੱਚ ਦਾ ਸੁੱਖ ਦਾ ਰਸਤਾ ਲੱਭਣਾ ਹੈ ਤੇ ਦੁਨੀਆਂ ਦੀਆਂ ਚੰਗਿਆਈਆਂ ਮੁਥਾਜੀਆਂ ਵਿੱਚੋਂ ਨਹੀਂ ਲੱਭਦਾ, ਉਧਰ ਸਮਾਂ ਖਰਾਬ ਕੀਤਿਆਂ ਨਹੀਂ ਲੱਭਦਾ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪਾਂ ਕਿੱਤ, ਤੇ ਹੋਰ ਬੜੇ ਸਿਆਣੇ ਬਣ ਬਣ ਕੇ ਲੋਕਾਂ ਨੂੰ ਪਿੱਛੇ ਲਾਉਂਦੇ ਫਿਰੀਏ, ਨਹੀਂ ਇਵੇਂ ਪਰਮੇਸ਼ਰ ਦੇ ਘਰ ਵੱਲ ਥਾਂ ਨਹੀਂ ਮਿਲਦੀ ਹੈ।
1: ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ।
0: ਫਿਰ ਉਹਨੇ ਪੈਰਾਂ ਤੇ ਡਿੱਗ ਪਿਆ ਸਾਧ ਸੰਗਤ ਜੀ, ਸੱਜਣ ਠੱਕ ਰੋਣ ਲੱਗ ਪਿਆ, ਇੱਕ ਇੱਕ ਅੰਗ ਉਹਦਾ ਕੰਬਣ ਲੱਗ ਪਿਆ। ਤੇ ਉਹਨੇ ਫਿਰ ਅੰਦਰੋਂ ਰੋ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਤਾਂ ਬੱਜ ਗਿਆ, ਮੇਰੀ ਤਾਂ ਸੁਰਤੀ ਬੱਜੀ ਪਈ ਇਹਨਾਂ ਚੀਜ਼ਾਂ ਦੇ ਵਿੱਚ, ਮੈਂ ਕਿਵੇਂ ਛੁੱਟਾਂ? ਤੇ ਪਾਤਸ਼ਾਹ ਨੇ ਇੱਕੋ ਫੈਸਲਾ ਕਰ ਦਿੱਤਾ, ਕਹਿੰਦੇ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਜੇ ਤੂੰ ਸੁਰਤੀ ਨੂੰ ਛਡਾਉਣਾ ਹੈ ਤੇ ਨਾਮ ਦੀ ਸੰਭਾਲ ਕਰ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜ। ਇਹ ਅੱਜ ਦਾ ਸ੍ਰੀ ਮੁਖ ਵਾਕ ਹੈ ਤੇ ਨਾਲ ਇਸ ਸਥਾਨ ਤੇ ਮੰਜੀ ਸਾਹਿਬ ਦੇ ਵਿੱਚ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲਦੀ ਹੈ ਉਹ 1106 ਅੰਗ ਦੇ ਉੱਪਰ ਮਾਰੂ ਰਾਗ ਦਾ ਅਖੀਰਲਾ ਸ਼ਬਦ ਜਿਹੜਾ ਹੈ ਭਗਤ ਸਾਹਿਬ ਜੀ ਦਾ, ਭਗਤ ਰਵਿਦਾਸ ਸਾਹਿਬ ਜੀ ਫਰਮਾਉਂਦੇ ਹਨ,
1: ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਰੇ।
0: ਮਾਰੂ ਰਾਗ ਵਿੱਚ ਭਗਤ ਰਵਿਦਾਸ ਸਾਹਿਬ ਜੀ ਫਰਮਾਉਂਦੇ ਨੇ, ਹੇ ਭਾਈ ਜਿਹੜਾ ਸੁਖਾਂ ਦਾ ਸਾਗਰ, ਸੁਖ ਸਾਗਰ ਸੁਰ ਤਰ, ਜਿਹਨੂੰ ਦੁਨੀਆਂ ਦੇ ਲੋਕ ਕਹਿੰਦੇ ਸਵਰਗਾਂ ਦੇ ਪੰਜ ਰੁੱਖ ਹੁੰਦੇ ਨੇ, ਉਹ ਵੀ ਗੁਣ ਨਾਮ ਦੇ ਵਿੱਚ ਹੀ ਨੇ। ਚਿੰਤਾ ਮਨ, ਚਿੰਤਾ ਮਣੀ ਇੱਕ ਮਣੀ ਹੁੰਦੀ ਹੈ ਜਿਹੜੀ ਸਾਰੀਆਂ ਮਨ ਦੀਆਂ ਇੱਛਾਵਾਂ ਪੂਰਨ ਕਰਨ ਵਾਲੀ ਹੈ। ਕਾਮ ਧੇਨ ਬਸ ਜਾ ਕੇ ਰੇ, ਕਾਮ ਧੇਨ ਗਊ ਮੰਨਿਆ ਜਿਹਨੂੰ, ਜਿਹੜੀ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਹੈ। ਮਹਾਰਾਜ ਕਹਿੰਦੇ ਇੰਨਿਆਂ ਕੋਲ ਜਾਣ ਦੀ ਨਹੀਂ ਲੋੜ, ਨਾਮ ਦੇ ਵਿੱਚ ਇਹ ਸਾਰੀਆਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਸਾਰੀਆਂ ਬਰਕਤਾਂ ਨਾਮ ਦੇ

ਕਹਿੰਦੇ ਹਨ ਭਗਤ ਰਵਿਦਾਸ ਸਾਹਿਬ ਜੀ ਕਿ ਉਸ ਵੇਲੇ ਜਿਹੜੀ ਮਤ ਹੈ ਨਾ ਉਹ ਸੰਸਾਰ ਦੇ ਤਮਾਸ਼ਿਆਂ ਵੱਲੋਂ ਉਦਾਸ ਹੋ ਜਾਂਦੀ ਹੈ, ਮਤ ਉਦਾਸ ਉਪਰਾਮ ਹੋ ਜਾਂਦੀ ਸੰਸਾਰ ਵੱਲੋਂ ਤੇ ਜਨਮ ਮਰਨ ਦਾ ਭੈ ਖਤਮ ਹੋ ਜਾਂਦਾ, ਡਰ ਖਤਮ ਹੋ ਜਾਂਦਾ। ਨਾ ਮਰਨ ਦਾ ਭੈ ਹੈ ਨਾ ਜਨਮ ਦਾ ਭੈ, ਸਾਰੇ ਤੋਂ ਮੁਕਤੀ ਹੋ ਜਾਂਦੀ। ਇਸ ਇਹ ਸ਼ਬਦ ਵੀ ਜੋ ਲੜੀਵਾਰ ਹੈ ਇਹ ਸਾਧ ਸੰਗਤ ਜੀ ਸ੍ਰੀ ਮੁੱਖ ਵਾਕ ਦੇ ਨਾਲ ਮਿਲਦਾ ਹੈ। ਮੁੱਖ ਵਾਕ ਦੇ ਵਿੱਚ ਵੀ ਉਸ ਵੇਲੇ ਸੱਜਣ ਨੂੰ ਇਹ ਹੀ ਸਮਝਾਇਆ ਸੀ ਕਿ ਭੇਖ ਛੱਡ ਕੇ ਨਾਮ ਨਾਲ ਜੁੜ। ਇੱਥੇ ਪੰਡਿਤ ਜੀ ਨੂੰ ਸਮਝਾਇਆ ਹੈ ਵੀ ਅੱਖਰਾਂ ਦੀਆਂ ਗੱਲਾਂ ਛੱਡ ਕੇ ਨਾਮ ਨਾਲ ਜੁੜ, ਕਿਉਂਕਿ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਨਾ ਉਦੋਂ ਦੋ ਚੀਜ਼ਾਂ ਸਨ, ਇੱਕ ਹਨੇਰਾ ਤੇ ਇੱਕ ਧੁੰਦ। ਹਨੇਰਾ ਤੇ ਧੁੰਦ ਦੋ ਚੀਜ਼ਾਂ ਸਨ। ਹਨੇਰਾ ਸੌਖਾ ਹਟ ਜਾਂਦਾ, ਚਾਨਣ ਲਾਈਟ ਜਗਾਓ ਤੇ ਹਨੇਰਾ ਚਲਾ ਜਾਂਦਾ। ਜੇ ਕਿਸੇ ਬੰਦੇ ਨੂੰ ਪਤਾ ਨਾ ਹੋਵੇ ਤੇ ਉਹ ਗਲਤ ਰਾਹ ਤੇ ਤੁਰੇ ਉਹ ਹਨੇਰੇ ਵਿੱਚ, ਉਹਨੂੰ ਸਿੱਧਾ ਲਿਆਉਣਾ ਬੜਾ ਜਲਦੀ, ਬੰਦਾ ਸਿੱਧੇ ਰਾਹ ਤੇ ਆ ਜਾਂਦਾ। ਪਰ ਧੁੰਦ ਜਿਹੜੀ ਹੈ ਉਹ ਇਹ ਹੈ ਵੀ ਬੰਦੇ ਨੂੰ ਪੜ੍ਹਨਾ ਆਉਂਦਾ ਸਾਰਾ ਕੁਝ ਹੈ ਤੇ ਫਿਰ ਵੀ ਉਹ ਨਹੀਂ ਹਟਦਾ, ਉਹਨੂੰ ਧੁੰਦ ਪਈ ਹੋਈ ਹੈ। ਤੇ ਗੁਰੂ ਸਾਹਿਬ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਜੋ ਬਾਣੀ ਦਾ ਉਪਦੇਸ਼ ਹੈ ਇਹ ਮਨਾਂ ਦੇ ਵਿੱਚ ਵਸੇ, ਜੀਵਨ ਸਫਲ ਹੋਵੇ, ਆਪ ਸਮੂਹ ਸੰਗਤ ਦਾ ਸਾਰਿਆਂ ਦਾ ਸਮੁੱਚੇ ਤੌਰ ਤੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, North East, Calgary।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਮਸਲਾ ਤੁਹਾਡੇ ਤੱਕ ਸਟਾਰ ਜਿਊਲਰਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਟਾਰ ਜਿਊਲਰਸ ਜੋ ਕਿ 17 ਐਵੇਨਿਊ ਤੇ 52 ਸਟਰੀਟ ਦੇ ਕਾਰਨਰ ਤੇ ਸਾਊਥ ਈਸਟ ਚ ਸਥਿਤ ਨੇ। ਹੋਰ ਜਾਣਕਾਰੀ ਲਈ ਹਰਮੀਤ ਸਿੰਘ ਜਾਂ ਜਸਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹੋ, ਯਾਨੀ 403-235-4409 ਤੇ। ਸਟਾਰ ਜਿਊਲਰਸ ਦਾ ਪਤਾ ਹੈ, ਯੂਨਿਟ ਨੰਬਰ 18, 5315, 17 ਐਵੇਨਿਊ,
1: ਕੈਲਗਰੀ। ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-11।

हर आराधना जाना रे, हर हर गुर गुर करता रे।

0: ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾ ਦੁਇਦਾਈ ਦਾ ਆਖੇ ਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸ੍ਰੀ ਗੁਰਦੇਵ ਈ ਨਮੈ। ਆਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ।

ਸਤਿਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰ

ਵਹਿ ਸੁਰ ਚੜੇ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ ਛੁੱਟੇ, ਦਿਲ ਬੁਆੜ ਜਿਉਂ ਸੁਨੀ ਅੰਦਰ ਖੇਤ।

ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖਿਆ ਹੈ ਲਾ ਕਰੋੜ, ਸੱਚੇ ਸਭ ਤਾਣ, ਸੱਚੇ

0: ਸੱਚ ਧਿਆਨ ਸੱਚ ਜੋ ਮਰ ਜਮੇ ਸੁਖਚੇ ਕਚ ਮਹੱਲਾ ਪਹਿਲਾ।
1: ਵੱਡੀ ਉਡਾਈ ਜਾਂ ਵੱਡਾ ਨਾਂ, ਵੱਡੀ ਉਡਾਈ ਜਾਂ ਸੱਚ ਨਿਆਂ, ਵੱਡੀ ਉਡਾਈ ਜਾਂ ਨਿਚਲ ਥਾਂ, ਵੱਡੀ ਉਡਾਈ ਜਾਣ ਅਲਾਓ, ਵੱਡੀ ਵਡਾਈ ਬੁੱਝੇ ਸੁਭਾਓ, ਵੱਡੀ ਵਡਾਈ ਜਾਂ ਪੁੱਛਣ ਦਾਤ, ਵੱਡੀ ਵਡਾਈ ਜਾਂ ਆਪੇ ਆਪ, ਨਾਨਕ ਕਾਰਨਾ ਕਥਨੀ ਜਾਏ, ਕੀਤਾ ਕਰਣਾ ਸਰਬ ਰਜਾਏ ਮਹੱਲਾ ਦੂਜਾ।
0: ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਹਾੜੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਆਖਣਾ ਜਾ ਪਈ ਜੇ ਕਿਸੇ ਆਣੇ ਰਾਹ,
1: ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ, ਫੋੜੀ ਨਾਨਕ ਜੀ ਉਪਾਏ।

ਆਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਖੜੇ ਚ ਜਮਾਲਿਆ, ਆਉ ਨਾ ਪਾਇਣ ਕੂੜਿਆ ਮੋਕਾਲੇ ਦੋ ਜਗ ਚਾਲਿਆ, ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।

0: ਨਾਨਕ ਉਜੜਪੁਰੇ ਪਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲ ਲੀਆਂ ਕਾਸੀ ਕੁਦਰਤ ਸਰਵਾਕਾਰ ਕੁਦਰਤ ਵੇ ਪ੍ਰਾਣ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ।

0: ਵਿੱਚ ਚੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਭੈ ਵਿੱਚ ਸੁਧਬੁ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੁਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ।

ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

0: ਪਹਿਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਉੱਡਰਾਵਾ ਚਾਟੇ ਪਾਏ ਵੇਖੇ ਲੋ ਖੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲਾਬ ਛਾੜੇ ਧਰਤੀ ਨਾਲ ਗਾਉਣ ਗੋਪੀ ਗਾਉਣ ਕਾਨ ਗਾਉਣ ਸੀਤਾ ਰਾਜੇ ਰਾਮ ਨਿਰਪੁੰਨ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸਿੱਖ ਸਿਵੇ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਅੰਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਰਵਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਭਵਾਈ ਹੈ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਪੈ ਨੱਚੇ ਸਭ ਕੋਈ ਨੱਚਣਾ ਚੱਸੇ ਚੱਲੇ ਸਿਰੇ ਉੱਡਣਾ ਜਾਈ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤੇ ਨਾਮ।

ਚੰਗਾ ਆਪਣਾ ਘਰ ਭੁੱਲੂ ਨਹੀਂ ਸਦਾਈ ਹੈ ਜੇ ਜੁਰਮਾਨਾ ਪਰ ਹਰੇ ਚਰਬੇਸ ਕਰਿੰਦੀ ਆਈ ਹੈ ਹੋ ਰਹੇ ਨਾ।

ਕੀ ਸੁਣ ਧਿਆਵਨ ਜਿਤਿਆ ਲੱਖ ਨਾਮ ਕਰਤਾਰ, ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ, ਸਤੀਆ ਮਨ ਸਦੁਖ ਉਪਜੈ ਦੇਣੇ ਕੈ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ, ਚੋਰਾਂ ਜਾਰਾ ਤੈ ਕੂੜਿਆਰਾ ਖਾਰਾ ਬਾਵੇ ਕਾਰ, ਇੱਕ ਹੁੰਦਾ ਖੈ ਚਲੈ ਥਾਊ ਤਿਨਾ ਪੇਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆ ਕਾਰ ਆਇਆ ਕਾਰ, ਹੋਏ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਸਾਰ, ਨਾਨਕ ਭਗਤਾਂ ਪੁਖ ਸਲਾਨ ਸਚਨਾਮ ਆਧਾਰ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ ਮਿੱਟੀ।

ਆਪ ਰੱਖਣ ਕਾ ਪਰਮਟ ਆਸਨਾਇਆ ਸਤਿਗੁਰ ਮਿਲੇ ਸਦਾ ਮੁਕਤੇ ਜਿਨ ਵਿੱਚੋਂ ਮੋਹ ਚੁਕਾਇਆ ਤੁਮੇ ਵਿਚਾਰੇ ਜਿਨ ਸੱਚੇ ਸਿਉ ਚਿਤ ਲਾਇਆ।

0: ਚਾਰ ਹੋਮ ਚ ਨਰਕ ਸੁਰਗ ਅਵਤਾਰ ਹੋਮ ਚ ਹੱਸੈ ਹੋਮ ਚ ਰੋਵੈ ਹੋਮ ਚ ਭਰਿਆ ਹੋਮ ਧੋਵੈ ਹੋਮ ਚ ਜਾਤੀ ਜਿਨਸੀ ਖੋਵੈ ਹੋਮ ਚ ਮੂਰਖ ਹੋਮ ਸਿਆਣਾ ਮੁਖ ਮੁਖ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਚ ਛਾਇਆ ਹੋਮੈ ਕਰ ਕਰ ਜੰਤੂ ਪਾਇਆ ਹੋਮੈ ਬੁਝੈ ਤਾਂਦਰ ਸੁਝੈ ਗਿਆਨ ਵੀ ਹੋਣਾ ਕਤ ਕਤ ਦੂਜੈ ਨਾਨਕ ਹੁਕਮੇ ਲਿਖੀਐ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ
1: ਹੋਮੇ ਆਜਾਦ ਹੋਮੇ ਕਰਮ ਕਮਾਹੇ ਹੋਮੇ ਹੀ ਬੰਦਨਾ ਫਿਰ ਜੋਨੀ ਪਾਹੇ ਹੋਮੈ ਕਿਥੋਂ ਜੇ ਕਿਸਨ ਮੇ ਜਾਏ ਹੋਮੈ ਹੁਕਮੈ ਪੈ ਕਿਤ ਫਿਰਾਹੇ ਹੋਮੈ ਧੀਰ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ ਜਿਨ ਸਚੋ ਸੱਚ ਤੇ ਆਇਆ ਉਹਨੇ ਮੰਦਿਰ ਪੈਰ ਨਾ ਰੱਖਿਓ।

ਦੇ ਪੈਰ ਨਾ ਰੱਖਿਓ ਕਰ ਸੁਖੀ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ, ਤੂੰ ਬਖਸੀਸੀ ਅਗਲਾ ਨਿੱਤ ਦੇਵ ਹੈ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਹਲ ਸਭਨਾ ਜਿਨ ਕਰਤਾ ਕਰਨਾ ਕੀਆ ਚਿੰਤਾ ਬੇਕਰਮੀਤਾ ਸੁਖਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੋ ਹਾਰੀ ਸਵਸਤਿਸ ਤਿਸ ਦੀ ਬਾਣ ਭਾਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿ ਜੋਗ ਬੇਬਾਣ ਲੱਖ ਸੂਰਤ

0: ਸੱਚ ਗੁਰਤਾਇਆ, ਜਿੰਦੂ ਦੇ ਤਸਮਿਲੇ ਸੱਚ ਤਤਿਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨ ਜਾਣਨੀ ਮਨ ਮੁਖੀ ਜਾਣ ਗੁਆਇਆ,
1: ਵਿੱਚ ਦੁਨੀਆਂ ਤਾਹੇ ਆਇਆ, ਵਿੱਚ ਦੁਨੀਆਂ

मोहल्ला चौथा। हरे अमृत भगत भंडार है गुरु सतगुरु पासे राम राजी।

0: ਪੜਪੜ ਗੱਡੀ ਲੱਦੀ ਐ ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਤ, ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ। ਨਾਨਕ ਲਿਖੇ ਇੱਕ ਗੱਲ ਹੋਰ ਹੂੰ ਮੈਂ ਚੁੱਕਣਾ ਝਾਕ ਮਹੱਲਾ ਪਹਿਲਾ,
1: ਲਿਖ ਲਿਖ ਪੜਿਆ ਚੇਤਾ ਕੜਿਆ ਬਹੁਤੀ ਪਵੇ ਤੇ ਤੁਲਵਿਆ, ਬਹੁ ਭੇਕੀਆ ਦੇਹੀ ਦੁਖਦੀ ਆ ਸੋਵੇ ਜੀ ਆਪਣਾ ਕੀ ਆ।

ਧਰਮ ਰਖਾਈ ਸਰਸ਼ਾਈ ਪਾਈ ਮੂਰਖ ਅੰਦੇ ਪੱਤ ਗਵਾਈ ਵਿਣਨਾ ਮੈਂ ਕਿਸ ਥਾਏ ਨਾ ਪਾਈ ਰਹੇ ਬਿਵਾਣੀ ਮਣੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁ ਪਾਏ ਆਸ ਸੰਦੇਸੇ ਤੇ ਨਹੀਂ ਕੇਵਲ ਹਮੇ ਸ਼ਬਦ ਜਿਲਾਏ।

ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਢੋਣਾ ਲੈਣੀ ਤਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਨਹਾਉਂਦਾ ਆਪ ਗਣਾਏ ਦੇ ਹੋ ਢਾਡੀ ਕਨੀ ਜਾਤ ਹੋਰ ਉੱਤਮ ਜਾਤ ਸਦਾਏ ਦੇ।

ਮਾਤਾ ਚ ਛੱਡਿਆ ਹੈ ਮਣ ਲਗ ਧਿਆਈਏ ਹਲਤੇ ਵੇਹ ਪਾਈਏ ਜਿਵੇਂ ਹੀ ਘਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦੇ ਨਾਂ ਦੀ ਪਾਈਏ ਸਭ ਥੋੜੀ ਸੇਵਕ।

0: ਸੋਈ ਲਾਭ ਹੋਏ ਮਹੱਲਾ ਪਹਿਲਾ।
1: ਲਾਭ ਪਾਉ ਦੋ ਰਾਜਾ ਮੈਂ ਤਾਂ ਕੂੜ ਹੋਵਾ ਸਕਦਾਰ। ਕਾਮ ਨੇ ਸੁਣ ਪੁੱਛਿਆ ਬਹਿ ਬਹਿ ਕਰੇ ਵਿਚਾਰ। ਅੰਧੀ ਰਜਿਤ ਗਿਆਨ ਹੋਣੀ ਭਾਏ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ। ਉੱਚੇ ਕੁੱਕੇ ਵਾਦਾ ਗਾਵੇ ਜੋਦਾ ਕਾ ਵਿਚਾਰ। ਮੂਰਖ ਪੰਡ ਤਿਕਮ ਤੋਜੇ ਸੰਜੇ ਕਰੇ ਪਿਆਰ। ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੋਖ ਦਵਾਰ। ਜਤੀ ਸਦਾਵੈ ਜੁਗਤ ਨਾ ਜਾਣੇ। ਛੱਡ ਬਹਿ ਕਾਰੋਬਾਰ ਸਭ ਕੋ ਪੂਰਾ ਪਿਓਵੇ ਘੱਟ ਨਾ ਕੋਈ ਅੱਖ ਹੈ। ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਧੋਲਿਆ ਜਾਪੇ ਮਹੱਲਾ ਪਹਿਲਾ।

ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ। ਇਕਨਾ ਨੂੰ ਤੂੰ ਮੇਲ ਲੈ ਕੱਪ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਕਹਿ ਜੇ

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਰੀ ਰੱਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਰ ਕਲਾ ਭਰਪੂ ਰਹਿਆ ਤੂੰ ਸੱਚਾ ਸਾਹਿਬ ਸਿਸ ਵਾਲੇ ਉਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ

0: ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਦੂਜਾ।
1: ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦੇਵਸਿਆ ਜੇ ਕੁਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਪਹਿਲਾ।
0: ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ।

0: ਅੱਗੇ ਮਾਰੀਏ, ਅੱਗੇ ਮਾਰੀਏ, ਅੱਗੇ ਮਾਰੀਏ।
1: ਪੌੜੀ ਪੜਿਆ ਹੋਵੇ ਗੁਣਾਕਾਰ ਤੋਂ ਵੀ ਸਾਧਨਾ ਮਾਰੀਏ, ਜੇ ਹਾਂ ਕਾਲੇ ਕਾਲਣਾ ਤੇ ਵੀ ਹੁਣ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਦਰਗਾ ਗਿਆ ਹਾਰੀਏ। ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ, ਉਹ ਚੱਲੇ ਸੋ ਅੱਗੇ ਹਾਰੀਏ, ਚੱਲੇ।
0: ਧਰਮਾਂ ਦੇ ਠਾਡੇ ਦਰਬਾਰ

ਸਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਮ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੂਬ ਦੇਸ਼ ਪਸ਼ਚਮ ਜਸ ਪਾਖੇ ਜਨਮ ਤੈ ਸਕਿਅਤ ਜਿਤ ਨਾਮ ਹਰਿ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਸਿਮਰ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਗਤੇ ਜਨ ਪਾਰਨ ਅਮਰਦਾਸ ਗੁਰ ਕੋ ਪਾਇਓ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵ ਜਲ ਹਰਨ

0: ਨਾਮ ਧਿਆਵੇ ਦੇਵ ਤੇਤੀ ਔਰ ਸਾਧਕ ਸਿੱਧ ਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜਹ ਨਾਮ ਸਮਾਦਿਓ ਹਰ ਸੋਗ ਸਮਕਰ ਸਹਾਰੇ ਨਾਮ ਮਿਸਰੋ ਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਨਾਮ ਮਿਸਰੋ ਮਨ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
1: ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗ

0: ਸਤਿਗੁਰੂ ਸੇ ਸੁਖ ਪਾਇਓ, ਅਮਰ ਗੁਰ ਕੀਤੋ ਜੋਗ। ਨਾਮ ਨਾਵਣ ਨਾਮ ਰਸ ਖਾਣ, ਅਰ ਭੋਜਨ ਨਾਮ ਰਸ, ਸਦਾ ਚਾਹੇ ਮੁਖ ਮਿਸ਼ਟ ਬਾਣੀ, ਤਨ ਸਤਿਗੁਰੂ ਸੇਵਿਓ, ਜਿਸ ਪਸਾਇਗਤ ਗਮ ਜਾਣੀ, ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ, ਸਕਿਆਠ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ।
1: ਬਾਰਿਜ ਕਰਦਾ ਹੀ ਨੇ ਸਿੱਧ ਸਨ ਮੁਖ ਮੁਖ ਜੋਵੇ, ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ, ਹਿਰਦੇ ਬਸੇ ਅਕਹਿਓ ਸੋਏ ਰਸ ਤਿਨ ਹੀ ਜਾਤੋ, ਮੁਖੋਂ ਭਵਤ ਉਚਰੇ ਅਮਰਪੁਰ ਇਤਰੰਗ ਰਾਤੋ, ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਤਿਆਯੋ, ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ।
2: ਚਰਨ ਤਪਰ ਸਿੱਕੇ ਹੱਥ, ਚਰਨ ਗੁਰ ਅਮਰ ਪਵਲਰੈ, ਹੱਥ ਤਪਰ ਸਿੱਕੇ ਹੱਥ, ਹੱਥ ਲਗਾ ਗੁਰ ਅਮਰ ਪੈ, ਜੀ ਤਪਰ ਸਿੱਕੇ ਹੱਥ, ਜੀ ਗੁਰ ਅਮਰ ਪਨੀਜੈ, ਨੈਣ ਤਪਰ ਸਿੱਕੇ ਹੱਥ, ਨਾਇਣ ਗੁਰ ਅਮਰ ਪਖੀਜੈ, ਸਰਵਨ ਤਪਰ ਸਿੱਕੇ ਹੱਥ, ਸਰਵਨ ਗੁਰ ਅਮਰ ਸੁਨੀਜੈ, ਸਿੱਕਿਆ ਸੋਹੀਓ ਜਿਤ ਹੀ ਬਸਾ, ਗੁਰ ਅਮਰਦਾਸ ਨਿਜ ਜਗਤ ਬਿਤ, ਸਿੱਕਿਆ ਸੋ ਸਿਰ ਜਾਲਪ ਭਰੈ, ਜੋ ਸਿਰ ਨਿਵੈ ਗੁਰ ਅਮਰ ਨਿਤ।
3: ਤਿਨਰ ਦੁਖ ਨਹਿ ਭੁੱਖ, ਤੇ ਨਰ ਨੇ ਧਨ ਨਹੁ ਕਹੀਐ, ਤੇ ਨਰ ਸੋਕ ਨਹੁ ਹੁਐ,

0: ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹੇ ਇੱਕ ਇੱਕ ਦੋਏ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਅਸਮੇ ਲੀਨੋ ਤੀਸ ਇੱਕ ਅਰ ਪੰਜ ਸਿੱਤ ਪੈਂਤੀਸ ਨਾ ਖੀਨੋ ਇੱਕੋ ਜੇ ਲੱਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੇ ਅਮਰਦਾਸ ਜਾਲਪਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਕਨ ਹਰ ਬੂੰਦ ਬਸੋ ਰੁਮਾਵਲ ਕੁਸੁਮ ਬਸੰਤ ਗਨੰਤ ਨਾਵੈ ਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਨੇ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ
2: ਗੁਰ ਗਿਆਨ ਅਰ ਧਿਆਨ ਤਤ ਸਿਉ

0: ਗੁਰ ਅਮਰਦਾਸ ਪਰਸੀਐ ਪੋਹਿਮ ਪਾਤਕ ਬੇਨਾਸੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਹੀਏ ਪਹੁ ਮੁਕੈ। ਗੁਰ ਅਮਰਦਾਸ ਪਰਸੀਐ ਭਉ ਲੱਭੇ ਗਉ ਚੁਕੈ। ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨਵੇ ਲਹੈ। ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿੱਠੈ ਮਿਲੈ।
1: ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ। ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚੜਨੈ ਲਿਵ ਰਹਿਓ। ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ। ਜੋ ਗੁਣਾ ਲਖ ਅਗੰਮ ਤਿਨਹਿ ਗੁਣ ਅੰਤ ਨ ਜਾਣੋ। ਬੋਹਿ ਤੋ ਵਿਧਾਤੈ ਨਿਰਮਯੋ ਸਭ ਸੰਗਤ ਕੁਲ ਉਧਰਣ। ਗੁਰ ਅਮਰਦਾਸ ਕੀਰਤ ਕਹੈ ਤ੍ਰਾਹੇ ਤ੍ਰਾਹੇ ਤੋ ਪਾ ਸਰਣ।
2: ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਪ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਇਹੋ ਰਾਜ ਯੋਗ ਗੁਰ ਰਾਮਦਾਸ ਤੁਮਹੂ ਰਸ ਜਾਣੇ।
3: ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ ਅਬ ਨਾਹੀਂ।

ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹ ਬਸੰਤਰ ਸਗਲ ਦੂਧ ਮਹ ਕੀਆ ਊਚ ਨੀਚ ਮਹ ਜੋਤ ਸਮਾਣੀ ਘਟ ਘਟ ਮਾਧਵ ਜੀਆ ਸਗਲ ਬਨਸਪਤ ਮਹ ਬਸੰਤਰ ਸਗਲ ਦੂਧ ਮਹ ਕੀਆ

ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲਿਪਾ ਸਭ ਮਹਿ ਰਹੇ ਸਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧਵ ਜੀਆ।

0: सात जुगरा संतोख का धर्म ग्रथ वाहो, त्रेत रथ जते का जोर ग्रथ वाहो, द्वापुर रथ पै का सत ग्रथ वाहो, कल युग रथ गन का कोड ग्रथ वाहो। महला पहला
1: साम कहे सितंबर स्वामी, सच में अच्छे साज रहे, सब कुछ सच समावे। ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾ ਲੈ ਪ੍ਰਾਸਤ ਜਾਏ ਨਾਨਕ ਤੋ ਮੁਖ ਅੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਂਕ ਸੰਜਾਦਮ ਹੈ ਆਪ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੀਤ ਅਥਰ ਬਨੁ ਹੂਆ ਨਾਉ ਖਦਾਈ ਅਲੋ ਭਇਆ ਨੀਲ ਵਸਤਰ ਲੇ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਥਿਆਰ ਬੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਰਗੁਰੂ ਵਿੱਚੋਂ ਮਾਰਿਆ ਜਿੱਤ ਮਿਲਿਆ ਕਸਮ ਸੰਭਾਲ ਜਿਨ ਕਰ ਦਿਸ ਗਨ ਅੰਜਨ ਦੀਆ ਇਨੀ ਨਿਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਈ ਥਾ।

ਕਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਜੰਦੀਆਂ ਨੀ ਨੇਤਰੀ ਜਗਤ ਨਿਹਾਲਿਆ, ਖਤਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਇਥਾ ਵੇਲੇ।

0: ਅਤ ਦੀਰਗਤ ਮੁੱਚ ਹੋਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਪਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠ ਨੀਵੇਂ ਨਾਨਕਾ ਗੁਰ ਚੰਗਿਆਈਆਂ ਤੱਤ ਸਭ ਕੁ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ ਧਰ ਤਾਰਾ ਜੋ ਤੋਲੀਏ ਲੈ ਸਗੋਰਾ ਹੋਏ ਅਪਰਾਧੀ ਦੁੜਾ ਨਿਵੇਂ ਜੋ ਹੰਤਾ ਵਿਰਗਾ ਸੀਸ ਨਿਵੇਂ ਕਿਆ ਥੀ ਹੈ ਜਰ ਜੈ ਕਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਬਿਪੂ

0: ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਦਾ ਦਿਸੈ ਖੜਾ ਡਰਾਵਣਾ,
1: ਕਰੇ ਔਗਣ ਪਛੋ ਤਾਵਣਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

0: ਬਿਨਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਥ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਥ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ।
1: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ, ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿਟੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹਟ

ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗਾ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖਾਂ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਆ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ, ਹੇ ਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ
ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਦੀਆਂ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾਂ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ। ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨਿਓ ਜੀ ਕਾ ਹਿਤਾ ਪਾਂਡੇ ਘੱਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਜਲੇ ਲੈ ਜਾਏ ਤਨ ਸੋ ਮਾਨਸ ਨਾਨਕਾ ਜੋਗ ਚੱਲੇ ਪਾਏ ਚੌਕੜ ਮੁਲਣ ਆਇਆ ਬਹਿ ਚੌਂਕੇ ਪਾਇਆ ਸਿਖਾ ਕਣ ਚੜਾਇਆ ਗੁਰੂ ਨਾਨਕ ਜੀਆ ਉਹ ਮੁਆ ਉਹ ਚੜ ਪਿਆ ਵੀ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾ ਮੀਆਂ ਰਾਤ ਦੂਜੀਆਂ ਨਾਲ ਤੱਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਨਾ ਖਾਇਆ ਸਭ ਕੁ ਵਾਕੇ ਪਾਏ

0: ਦਰਗਾਹ ਅੰਦਰ ਪਾਈਆ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨਾ ਦੀ ਤਗਨ ਨਾਰੀ ਪਾਲ ਕੇ ਥੁੱਕ ਪੈਨੇ ਦਾੜੀ ਤਗਨਾ ਪੈਰੀ ਤਗਨਾ ਥੀ ਤਗਨਾ ਜੇਵਾ ਤਗਨਾ ਖੀ ਵੇ ਤੱਗਾ ਆਪੇ ਵੱਟੇ ਵੜਤਾ ਗੇ ਅਵਰਾ ਘੱਤੈ ਲੈ ਭਾੜ ਕਰੇ ਵੀ ਆਹੂ ਕੜਕਾ ਗਿਲ ਦੱਸੀ ਰਾਹੂ ਸੁਣ ਵੇਖੋ ਲੋਕਾਂ ਹੋ ਵਿਡਾਣ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋਈ ਦਿਆਲ ਕਿਰਪਾ ਕਰਤਾ ਸਾਈ ਕਾਰ ਕਰਾਏ ਸੀ ਸੋ ਸਿਵਕ ਸਿਵਾ ਕਰੇ ਜਿਸ ਹੁਕਮ ਮਨਾਏ ਸੀ ਹੁਕਮ ਨ ਹੋਵੇ ਪ੍ਰਵਾਹ ਤਾਂ ਖਸਮੈ ਤਾਂ ਮੈਲ ਪਾਏ ਸੀ ਖਸਮੇ ਪਾਵੇ ਸੁ ਕਰੇ।

ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਨਾ ਦਰਗੇ ਪੈਦਾ ਜਾਏ ਸੀ ਨਾ ਦਰਗੇ ਪੈਦਾ ਜਾਏ।

ਨਾਮ ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਵਿਗਿਆਨ ਤਿੰਨ ਗੱਲ ਤਾਰ ਤਿੰਨ ਕਰ ਬ੍ਰਹਮਣ ਪੂਰੇ ਨਾਦ ਉਹਨਾਂ ਪਿਆਵੇ ਹੋਈ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੂੜ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜਿਆ ਭਰਪੂਰ ਮੱਥੇ ਟਿੱਕਾ ਤੇਰ ਧੋਤੀ ਕਖਾਈ ਅਥੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਲੈ ਸਥਾਨ ਲੈ ਪੂਜੇ ਪ੍ਰਾਣ ਭਾਖਿਆਂ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਮਨ ਸਾਡਾ ਫਿੱਟੈ ਤਨ ਪਿੱਟੈ ਫਿੜ ਕਰੇਨ ਮਨ ਜੂਠੇ ਚੁਲੀ ਪਰੇਨ ਕਉ ਨਾਨਕ ਸੱਚ ਤੇ ਆਈਐ ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ।

0: ਜੇ ਮੁਹਾਕਾ ਘਰ ਮੋਹੇ ਪਿਤਰੀ ਦੇ ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀਏ ਕਰੇ ਨਾਨਕ ਗੈਸੋ ਮਿਲੇ ਜੇ ਖੱਟੇ ਘਾਲੇ ਦੀ ਮਹਲਾ ਪਹਿਲਾ
1: ਜਿਉਂ ਜੋਰੂ ਸਿਰਣਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਹੋਏ ਖੁਆਰ ਸੁੱਚੇ ਨਾ ਕੀਏ ਭੈਣ ਜੇ ਪਿੰਡਾ ਤੋਈ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੀ ਪਲਾਣੇ ਪਾਉਣ ਵੀ ਹਰ ਰੰਗੀ ਹਰ ਮੁਸਵਾਰਿਆ।

0: ਕਰਨ ਮਨ ਭਾਵਦੇ ਹਰ ਬੁਝਣ ਨਹੀਂ ਹਾਰਿਆ। ਪਰ ਫੁਰਮਾਏ ਸਿਖਾਇਆ ਵੇਖ ਮਹਿਲ ਸਮਰਨ ਵਿਸਾਰਿਆ। ਜਰਿਆ ਜੋ ਬਣ ਹਾਰਿਆ, ਜਰਿਆ ਜੋ ਹਾਰਿਆ,
1: ਜਿੱਥੇ ਜਾਏ

0: ਪਹਿਲਾ ਪਾਣੀ ਜਿਉ ਹੈ ਧਰਿਆ ਸਭ ਕੋਈ, ਸੁਤ ਕਿਉਂ ਕਰ ਰੱਖੀਐ ਸੁਤ ਪਵੇ ਰਸੋਏ, ਨਾਨਕ ਸੁਤ ਕੇ ਨਾ ਉਤਰੇ ਗਿਆਨ, ਉਤਾਰੇ ਧੋਏ ਮਹੱਲਾ ਪਹਿਲਾ।
1: ਮਨ ਕਾ ਸੁਤ ਲੋਭ ਹੈ ਜੇਵਾ ਸੁਤ ਕੂੜ, ਅੱਖੀ ਸੁਤ ਵੇਖਣਾ ਪਰ ਤ੍ਰਿਆ ਪਰ ਧਨ ਰੂਪ, ਕੰਨੀ ਸੁਤ ਗਨ ਪਹਿਲਾ ਇਤਬਾਰੀ ਖਾਹੇ।

ਸਹਿ ਤੁੱਠੇ ਨੌ ਨਿਧ ਪਾਈਆ ਸਹਿ ਤੁੱਠੇ ਨੌ ਨਿਧ ਪਾਈਆ।

0: ਕੇ ਆਪਣਾ ਜਿਤਨਾ ਹਿੱਸਾ ਚੁਣ ਕੱਢੀਏ, ਕੀਤਾ ਆਪੋ ਆਪਣਾ ਪਈ ਲੇਖਾ ਸੰਡੀਏ, ਜਾ ਰਹਿਣਾ ਨਾਹੀ ਐ ਜਗਦਾ ਕਾਇਤ ਗਾਰ ਬਹੰਡੀਏ, ਮੰਦਾ ਕਿਸੇ ਨਾ ਕੀ ਪੜਕ ਕਰੇ ਹੋ ਬੁਝੀਏ, ਮੂਰਖੇ ਨਾਲ ਨਾ ਲੁਝੀਏ, ਮੂਰਖੇ ਨਾਲ ਨਾ ਲੁਝੀਏ।
1: ਗੁਰਸਿੱਖਾ ਮਨ

0: ਪੜਾਲੇ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਪਰ ਸਰਦੀਪ ਜੀ ਨਾਵੇ ਉਤਰੇ ਨਾਹੀਂ ਮੈਂ, ਜਿਨ ਪਟ ਅੰਦਰ ਬਾਹਰ ਗੁਜ਼ਰਤੇ ਭਲੇ ਸੰਸਾਰ।

ਤੇਰੀ ਬਾਜ ਸੱਚੇ ਨਾ ਹੈ, ਦਰਬਾਰ ਉੱਪਰ ਖਰਚ ਮੰਗਾ ਜਬੇ ਦੀ ਤਨਖਾਹ ਹੈ। ਦੀਵਾਨ ਕੋ ਕਲਮ ਕਾ ਹਮਾ ਤੁਮਾ ਮੇ ਦਰ ਲੈ ਲਿਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰੜਾ ਕੀਓ।

ਜਵਾਬ ਦੋਵੇਂ ਕਰੇ ਮੁੰਡੋਂ ਪੁੱਛਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਕੁੜੀ ਜਿਸ ਵੇ ਸੁਪਾਈ ਹੈ।

ਵੇਖੋ ਇਹੋ ਨਿਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਜਨਾ ਮੇਰਾ ਜਿਹਾ ਜਾਣੇ ਤੇ ਉਹ ਵਰਤੇ ਵੇਖੋ ਕੁੰਦਰ ਜਾਸ ਵਸੂ ਅੰਦਰ ਵਸਮਾ ਮੈਂ ਦੂਜੀ ਹੋਏ ਪਾਸ ਸਾਹਿਬ ਸੇ ਤੀਕ ਨਾ ਚੱਲੇ ਕਹੀਂ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ।

ਚੱਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ, ਹੁਰਮਤ ਇਸ ਨੂੰ ਅਗਲੀ ਵਜੋਂ ਭੇਦ ਹੋਣਾ ਖਾਏ, ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ, ਵਜੋ ਗਵਾਏ ਅਗਲਾ ਮੋਹਿਮ ਪਾਣਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ, ਨਾਨਕ ਰੂਪ ਨਾ ਚੱਲੇ।

0: ਕਪ ਸੇ ਜੋ ਪਾਈਐ ਲਾਲ ਸਕਰਮਾਰ ਸਾਹਿਬ ਉਠੈ ਜੋ ਮਿਲੈ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪੁੱਖ ਸਮਨਾ ਜਾਏ ਨਾਨਕ ਸੇਵਕ ਕਾਂਡੀਐ ਜਿਸ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤਰ ਜਪ।

0: ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੇ। ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਏ। ਇਹਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ

ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ। ਦੇਗ ਤੇਗ ਫਤਿਹ ਬਿਰਧ ਕੀ, ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੋਗੀ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਾਤੀ ਉੱਚੀ, ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਤਨ ਧੰਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰੇ ਸ਼ਬਦ ਚੌਂਕੀ, ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ

ਊਚ ਨੀਚ ਮਹ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਸਗਲ ਬਨਸਪਤ ਮਹ ਬਸੰਤਰ, ਸਗਲ ਦੂਧ ਮਹ ਘੀਆ। ਊਚ ਨੀਚ ਮਹ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਸੰਤ ਹੋ ਘਟ ਘਟ ਰਹਿਆ ਸਮਾਹਿਆ, ਪੂਰਨ ਪੂਰ ਰਹਿਓ ਸਰਬ ਮਹਿ, ਜਲ ਥਲ ਰਮਈਆ ਆਹਿਆ। ਰਹਾ ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਆ। ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਿਆ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਠ ਮਹੱਲਾ ਪੰਜਵਾਂ, ਘਰ ਦੂਜਾ ਦੁਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਗਲ ਬਨਸਪਤ ਮਹਿ ਬਸੰਤਰ, ਸਗਲ ਦੂਧ ਮਹਿ ਘੀਆ। ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ

ਕਿੰਨਾ ਚੰਗਾ ਹੋਵੇ ਜੇ ਇਹਨਾਂ ਨੂੰ ਘਰੋਂ ਹੀ ਕੱਢ ਦੇ। ਦੇਖੋ ਕਿਹੋ ਜਿਹਾ ਪੁੱਤਰ ਹੈ। ਘਰਵਾਲੀ ਦੇ ਆਖੇ ਲੱਗ ਕੇ ਆਪਣੇ ਬਾਪੂ ਨੂੰ ਮੋਢਿਆਂ ਤੇ ਚੁੱਕ ਕੇ ਤੁਰਿਆ ਜਾ ਰਿਹਾ ਹੈ। ਲੋਕੀ ਦੇਖ ਕੇ ਗੱਲਾਂ ਕਰ ਰਹੇ ਨੇ। ਕੋਈ ਆਖ ਰਿਹਾ ਹੈ ਵੀ ਪੁੱਤਰ ਕਿੱਡਾ ਚੰਗਾ ਹੈ, ਕਿਤੇ ਪਿਓ ਨੂੰ ਯਾਤਰਾ ਤੇ ਲਚਲਿਆ ਹੋਵੇਗਾ। ਕੋਈ ਗੱਲਾਂ ਕਰਦਾ ਹੈ ਵੀ ਪਿਓ ਕਿਹੋ ਜਿਹਾ ਹੈ, ਪੁੱਤਰ ਦੇ ਮੋਢਿਆਂ ਤੇ ਬੈਠਾ ਹੈ। ਪਰ ਸਤਸੰਗੀਓ, ਕੋਈ ਕੀ ਇਸ ਦੇ ਮਨ ਦੀ ਜਾਣੇ, ਇਹ ਤੇ ਆਪਣੇ ਬਾਪੂ ਨੂੰ ਨਦੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ, ਡੂੰਘੇ ਪਾਣੀ ਵਿੱਚ ਸੁੱਟਣ ਵਾਸਤੇ ਚੱਲਿਆ ਹੈ। ਘਰਵਾਲੀ ਦੇ ਆਖੇ ਲੱਗ ਕੇ ਮੋਢਿਆਂ ਤੇ ਚੁੱਕਿਆ ਆਪਣੇ ਬਾਪੂ ਨੂੰ, ਨਦੀ ਦੇ ਕਿਨਾਰੇ ਤੇ ਪੁੱਜਾ ਤੇ ਨਦੀ ਦੇ ਵਿੱਚ ਵੜ ਕੇ ਦੇਖ ਰਿਹਾ ਹੈ ਕਿੱਥੇ ਕੁ ਸੁੱਟਾ। ਪਿਓ ਨੇ ਆਖਿਆ, ਪੁੱਤਰਾ ਅੱਗੇ ਕਰਕੇ ਮੈਨੂੰ ਜਰਾ ਡੂੰਘੇ ਪਾਣੀ ਵਿੱਚ ਸੁੱਟ ਦੇ। ਡੂੰਘੇ ਪਾਣੀ ਵਿੱਚ ਸੁੱਟ ਅੱਗੇ ਕਰਕੇ। ਪੁੱਤਰ ਨੇ ਆਖਿਆ, ਬਾਪੂ ਤੈਨੂੰ ਘਰ ਵੀ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਨਾ ਤੈਨੂੰ ਕਦੀ ਪ੍ਰਸ਼ਾਦਾ ਪਸੰਦ ਆਇਆ, ਨਾ ਬਿਸਤਰਾ ਮੰਜਾ ਪਸੰਦ ਆਇਆ, ਤੇ ਤੈਨੂੰ ਹੁਣ ਮਰਨਾ ਵੀ ਪਸੰਦ ਨਹੀਂ ਜੇ ਆਉਂਦਾ। ਇਹੀ ਗੱਲਾਂ ਕਰਕੇ ਤੇ ਮੈਂ ਤੈਨੂੰ ਡੋਬਣ ਵਾਸਤੇ ਆਇਆ ਹਾਂ। ਤੇ ਬਾਪੂ ਨੇ ਆਖਿਆ, ਨਹੀਂ ਪੁੱਤਰਾ ਇਹ ਗੱਲ ਨਹੀਂ, ਆ ਜਿਸ ਜਗ੍ਹਾ ਤੂੰ ਮੈਨੂੰ ਡੋਬਣ ਲੱਗਾ ਹੈ, ਇੱਥੇ ਮੈਂ ਆਪਣੇ ਬਾਪੂ ਨੂੰ ਡੋਬਿਆ ਸੀ, ਤੂੰ ਮੈਨੂੰ ਅੱਗੇ ਕਰਕੇ ਡੋਬ, ਕਿਉਂਕਿ ਤੇਰਾ ਪੁੱਤਰ ਤੈਨੂੰ ਉਸ ਤੋਂ ਵੀ ਅੱਗੇ ਕਰਕੇ ਡੋਬੇਗਾ। ਆ ਜਦੋਂ ਪੁੱਤਰ ਨੇ ਇਹ ਗੱਲ ਸੁਣੀ ਨਾ, ਹਿਰਦਾ ਕੰਬ ਗਿਆ। ਐ ਮਨਾ, ਇਹ ਚੱਕਰ ਸੰਸਾਰ ਦਾ ਇਸੇ ਤਰ੍ਹਾਂ ਚੱਲਦਾ ਰਹੇਗਾ। ਗੁਰਸਿੱਖ ਨੇ ਖਿਆਲ ਰੱਖਣਾ ਹੈ, ਅੱਜ ਤੂੰ ਨੌਜਵਾਨ ਹੈ ਤੇ ਕੱਲ੍ਹ ਨੂੰ ਤੂੰ ਵੀ ਬਜ਼ੁਰਗ ਹੋਣਾ ਹੈ, ਤੂੰ ਬਜ਼ੁਰਗਾਂ ਨੂੰ ਧੱਕੇ ਮਾਰੇਗਾ ਤੇ ਤੇਰੇ ਬੱਚੇ ਕੱਲ੍ਹ ਨੂੰ ਤੈਨੂੰ ਵੀ ਧੱਕੇ ਮਾਰ

ਜਿੱਥੇ ਸਿਮਰਨ ਕਰਨਾ ਹੈ, ਜਿੱਥੇ ਰਸਨਾ ਪਵਿੱਤਰ ਕਰਨੀਆਂ ਹੈ ਵਾਹਿਗੁਰੂ ਨਾਲ, ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਉੱਥੇ ਆਪਣੇ ਬਜ਼ੁਰਗਾਂ ਦੀ ਸੰਭਾਲ ਵੀ ਕਰਨੀ ਹੈ। ਜਿਹੜਾ ਜੀਵ ਆਪਣੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦਾ, ਬਜ਼ੁਰਗਾਂ ਦੀ ਸੰਭਾਲ ਨਹੀਂ ਕਰਦਾ, ਉਹਦੀ ਸੇਵਾ ਅਤੇ ਸਿਮਰਨ ਬੇਕਾਰ ਹੀ ਚਲੇ ਜਾਂਦਾ ਹੈ। ਇਹ ਗੁਰਸਿੱਖ ਨੂੰ ਹੁਕਮ ਹੈ ਕਲਗੀਧਰ ਦਾ, ਬਜ਼ੁਰਗਾਂ ਦੀ ਸੇਵਾ ਸੰਭਾਲ, ਬਜ਼ੁਰਗਾਂ ਦਾ ਸਤਿਕਾਰ ਅਤੇ ਸਿਮਰਨ ਵੀ ਕਰ, ਸੇਵਾ ਵੀ ਕਰ, ਦੇਖ ਫਿਰ ਕਿਵੇਂ ਬਖਸ਼ਾਂ।

संभाले सबनाहा, जिन करते करुणा किया।

ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਆਸਾ ਕੀ ਵਾਰ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਦੇ ਅਧੀਨ ਕੱਲ ਹਜ਼ੂਰ ਦੀ 8ਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਦਰਜ ਹੈ, ਅੰਕਿਤ ਹੈ, ਇਸ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਸਭ ਤੋਂ ਪਹਿਲਾਂ ਬਖਸ਼ਿਸ਼ ਭਰਿਆ ਬੋ ਲੈ ਕਿਹਾ, ਜੇ ਕਰਤੇ ਦੀ ਮਿੱਤ ਨੂੰ ਕੋਈ ਨਹੀਂ ਜਾਣ ਸਕਦਾ, ਕਰਤਾਰ ਦੀ ਅਮਿਤੋਜ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਸੱਚ ਇਵੇਂ ਕਿ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਦੀ ਰਚੀ ਕੋਈ ਰਚਨਾ ਇਹਦਾ ਅੰਦਾਜ਼ਾ ਵੀ ਉਹ ਲਾ ਸਕਦਾ ਜਿਹਨੇ ਪੈਦਾ ਕੀਤਾ। ਮਨੁੱਖ ਦੀ ਹਸਤੀ ਨਹੀਂ ਕਿ ਰੱਬ ਦੀ ਬਣਾਈ ਕੋਈ ਸ੍ਰਿਸ਼ਟੀ ਦਾ ਵੀ ਇਹ ਅੰਤ ਪਾ ਸਕੇ। ਇਹਦੇ ਵਿੱਚ ਹਜ਼ੂਰ ਨੇ ਪਰਮੇਸ਼ਵਰ ਦੀ ਰਚੀ ਕੋਈ ਰਚਨਾ ਵਿੱਚੋਂ ਇਨਸਾਨਾਂ ਦਾ ਜ਼ਿਕਰ ਕੀਤਾ, ਬਨਸਪਤੀ ਬ੍ਰਿਕਸ਼ਾਂ ਦਾ ਜ਼ਿਕਰ ਕੀਤਾ, ਤੀਰਥ ਅਸਥਾਨਾਂ ਦਾ, ਦਰਿਆਵਾਂ ਦੇ ਕਿਨਾਰਿਆਂ ਦਾ ਹਜ਼ੂਰ ਨੇ ਜ਼ਿਕਰ ਕੀਤਾ, ਅਸਮਾਨ ਵਿੱਚ ਉੱਡਦੇ ਹੋਏ ਬੱਦਲਾਂ ਦਾ, ਜ਼ਮੀਨ ਤੇ ਖੇਤਾਂ ਦਾ, ਟਾਪੂਆਂ ਦਾ, ਲੋਕਾਂ ਦਾ, ਮੰਡਲਾਂ ਦਾ, ਖੰਡਾਂ ਦਾ, ਵਰਭੰਡਾਂ ਦਾ। ਫਿਰ ਚਾਰ ਜਿਹੜੀਆਂ ਖਾਣੀਆਂ ਨੇ, ਅੰਡਜ, ਜੇਰਜ, ਸੇਤਜ ਤੇ ਉਤਪਜ, ਇਹਨਾਂ ਦਾ ਜ਼ਿਕਰ ਕੀਤਾ। ਇਹ ਸਭ ਕੁਝ ਗਿਣਾ ਕੇ ਕਰਤੇ ਦਾ ਤੇ ਅੰਤ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਜੋ ਕਰਤੇ ਨੇ ਕਿਰਤ ਕਰ ਦਿੱਤੀ, ਸੱਚ ਇਹ ਵੀ ਉਹਦੀ ਕਿਰਤ ਦਾ ਵੀ ਕੋਈ ਬੰਦਾ ਅੰਤ ਨਹੀਂ ਪਾ ਸਕਦਾ। ਜੇ ਬਾਹਰਮੁਖੀ ਅਸੀਂ ਦੇਖੀਏ, ਕੁਦਰਤ ਨੂੰ ਦੇਖ ਕੇ ਕਰਤੇ ਦੀ ਯਾਦ ਆ ਜਾਏ, ਕੁਦਰਤ ਦੀ ਬੇਅੰਤਤਾ ਨੂੰ ਦੇਖ ਕੇ ਕਰਤੇ ਦੀ ਬੇਅੰਤਤਾ ਵਿੱਚ ਬੰਦਾ ਚਲਾ ਜਾਏ, ਚੇਤੇ ਰੱਖਿਓ ਉਸ ਬੇਅੰਤਤਾ ਵਿੱਚ ਡੁੱਬ ਜਾਣਾ ਵੀ ਇੱਕ ਪਰਮਾਤਮਾ ਦਾ ਚਿੰਤਨ ਹੈ। ਥੋੜਾ ਜਿਹਾ ਇਹਨੂੰ ਬਰੀਕੀ ਨਾਲ ਮੇਰੀ ਅਰਜ ਨੂੰ ਸੁਣਿਓ। ਲਫ਼ਜ਼ ਸੀ ਹਜ਼ੂਰ ਦੇ ਬੋਲ ਨੇ, ਪੁਰਖਾਂ, ਬਿਰਖਾਂ, ਤੀਰਥਾਂ, ਤੱਟਾਂ, ਮੇਘਾਂ, ਖੇਤਾਂ। ਹਜ਼ੂਰ ਨੇ ਫਰਮਾਇਆ, ਦੀਪਾਂ, ਲੋਆਂ, ਖੰਡਲਾਂ, ਮੰਡਲਾਂ, ਖੰਡਾਂ, ਵਰਭੰਡਾਂ, ਅੰਡਜ, ਜੇਰਜ, ਉਤਪਜਾਂ, ਖਾਣੀ, ਸੇਤ ਜਹਾਂ, ਸੋ ਮਿਤ ਜਾਣੈ ਨਾਨਕਾ, ਸਰਾਂ ਮੇਰਾਂ ਜਨਤਾ। ਇਹ ਸਭ ਕਾਸੇ ਨੂੰ ਉਹ ਕਰਤਾ ਜਾਣੇ, ਉਸ ਨੂੰ ਪਤਾ ਹੋਵੇ ਜਿਸ ਕਰਤੇ ਪੁਰਖ ਨੇ ਸਭ ਕੁਝ ਸਿਰਜਿਆ ਹੈ। ਮੈਂ ਸਿਰਫ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਇਸ ਤੋਂ ਅੱਗੇ ਨਿਕਲਾਂਗਾ। ਉਸ ਪਰਮਾਤਮਾ ਨੇ ਅਨੇਕਾਂ ਤਰ੍ਹਾਂ ਦੀ ਰਚਨਾ ਕੀਤੀ, ਤੇ ਯਾਦ ਰੱਖਿਓ ਇਸ ਦੋਨਾਂ ਸ਼ਲੋਕਾਂ ਦਾ ਤੇ ਪੌੜੀ ਦਾ ਸਬਜੈਕਟ ਜਿਹੜਾ ਉਹ ਅਖੀਰ ਤੇ ਸੱਚ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ ਕਿ ਉਸ ਕਰਤੇ ਪੁਰਖ ਨੇ ਬਨਸਪਤੀ, ਇਨਸਾਨ, ਪਸ਼ੂ, ਪੰਛੀ, ਜੋ ਕੁਝ ਵੀ ਰਚਿਆ ਹੈ, ਚਾਹੇ ਪਹਾੜ ਨੇ, ਚਾਹੇ ਸਮੁੰਦਰ ਹੈ, ਦੱਸੋ ਕੋਈ ਸ਼ਬਦ ਇਸ ਸਲੋਕ ਵਿੱਚ ਐਸਾ ਹੋਵੇ ਕਿ ਜਿਹੜਾ ਦ੍ਰਿਸ਼ਟਮਾਨ ਹੋਵੇ ਤੇ ਗੁਰੂ ਨੇ ਉਹਦਾ ਜ਼ਿਕਰ ਨਾ ਕੀਤਾ ਹੋ। ਜਦੋਂ ਮਹਾਰਾਜ ਪੁਰਖਾਂ ਦਾ ਜ਼ਿਕਰ ਕਰਦੇ ਨੇ ਤੇ ਸਮੁੱਚੀ ਸ੍ਰਿਸ਼ਟੀ ਦੇ ਇਨਸਾਨ ਇਹਦੇ ਵਿੱਚ ਆ ਜਾਂਦੇ ਨੇ, ਜਦੋਂ ਮਹਾਰਾਜ ਬਿਰਖਾਂ ਦਾ ਜ਼ਿਕਰ ਕਰਦੇ ਨੇ ਤੇ ਪੂਰੀ ਦੀ ਪੂਰੀ ਬਨਸਪਤੀ ਬਿਰਖਾਂ ਦੇ ਵਿੱਚ ਆ ਜਾਂਦੀ, ਜਦੋਂ ਸਤਿਗੁਰੂ ਤੀਰਥਾਂ ਦਾ ਜ਼ਿਕਰ ਕਰਦੇ ਨੇ ਤੇ ਜਿੰਨੇ ਸੰਸਾਰ ਦੇ ਧਰਮ ਅਸਥਾਨ ਨੇ ਉਹ ਸਾਰੇ ਇਹਦੇ ਵਿੱਚ ਆ ਜਾਂਦੇ ਨੇ, ਜਦੋਂ ਸਤਿਗੁਰੂ ਕਿਰਪਾ ਕਰਕੇ ਬੱਦਲਾਂ ਦਾ ਜ਼ਿਕਰ ਕਰਦੇ ਨੇ, ਖੇਤਾਂ ਦਾ ਜ਼ਿਕਰ ਕਰਦੇ ਨੇ, ਤੇ ਸਭ ਕੁਝ ਇਹਨਾਂ ਸ਼ਬਦਾਂ ਵਿੱਚ ਆ ਜਾਂਦਾ ਹੈ। ਸਤਿਗੁਰੂ ਟਾਪੂਆਂ ਦਾ, ਲੋਕਾਂ ਦਾ,
ਸਪੇਸ ਦਾ ਜ਼ਿਕਰ ਕਰ ਰਹੇ ਨੇ, ਜਿਹਨੂੰ ਅਸੀਂ ਮਿਲਕੀ ਵੇ ਕਹਿੰਦੇ ਹਾਂ, ਆਕਾਸ਼ ਗੰਗਾ ਕਹਿੰਦੇ ਹਾਂ। ਸਤਿਗੁਰੂ ਕਹਿੰਦੇ ਨੇ ਇਹ ਵੀ ਤਾਂ ਰੱਬ ਦਾ ਸਿਰਜੀ ਕੋਈ ਸਾਰੀ ਕਹਾਣੀ ਹੈ। ਇਹ ਖੰਡ ਮੰਡਲ ਵਰਭੰਡ ਜਿਤਨੇ ਨੇ, ਅੰਡਜ ਜੇਰਜ ਉਤਪਜ ਤੇ ਸੇਤਜ ਖਾਣੀ ਰਹੀ, ਜਿੰਨੇ ਜੀਵਾਂ ਦੀ ਪੈਦਾਇਸ਼ ਹੋਈਏ। ਮੇਰਾ ਗੁਰੂ ਨਾਨਕ ਸਾਹਿਬ ਕਹਿ ਰਿਹਾ, ਉਹ ਸਿੱਖੋ ਥੋੜੀ ਜੀ ਵਿਸ਼ਾਲਤਾ ਨਾਲ ਦੇਖੋ, ਕਰਤੇ ਦੀ ਰਚੀ ਹੋਈ ਕੁਦਰਤ ਵਿੱਚੋਂ ਵੀ ਉਹਦੀ ਬੇਅੰਤਤਾ ਝਲਕਦੀ ਹੈ। ਸੱਚ ਇਵੇਂ ਕਿ ਬੰਦੇ ਦੇ ਸਰੀਰ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਕੀ ਕੁਝ ਰੱਬ ਨੇ ਇਹਦੇ ਵਿੱਚ ਪੈਦਾ ਕਰ ਦਿੱਤਾ, ਬ੍ਰਿਖਤਾਂ ਦਾ ਕੋਈ ਅੰਤ ਨਹੀਂ। ਮੁੱਕਦੀ ਗੱਲ ਕੀ, ਸਾਹਿਬ ਨੇ ਕਿਹਾ, ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਇੱਥੇ ਸਿਰਫ ਇੱਕ ਉਦਾਹਰਨ ਦੱਸ ਦੇਣੀ ਚਾਹੇਗਾ, ਇਸ ਸ੍ਰਿਸ਼ਟੀ ਦੀ ਰਚਨਾ ਦਾ ਅੰਦਾਜ਼ਾ ਵੀ ਉਹਨੂੰ ਕਿ ਤੁਮਰੀ ਗਤਮਿਤ ਤੁਮ ਹੀ ਜਾਣੀ, ਇਹ ਤੇਰੀ ਗਤਮਿਤ ਤੂੰ ਜਾਣ। ਪਰ ਇੱਕ ਹਜ਼ੂਰ ਦਾ ਬਚਨ ਜ਼ਰੂਰ ਸਾਂਝਾ ਕਰਨਾ ਕਿ ਉਹ ਪਰਮਾਤਮਾ ਬਹੁਤ ਵੱਡਾ ਚਿੱਤਰਕਾਰ ਹੈ। ਜਿੱਥੇ ਉਹਨੂੰ ਰਾਜ਼ਕ ਕਿਹਾ, ਜਿੱਥੇ ਉਹਨੂੰ ਪਤਿਤ ਪਾਵਨ ਕਿਹਾ, ਜਿੱਥੇ ਗੁਰਬਾਣੀ ਨੇ ਮੇਰੇ ਵਾਹਿਗੁਰੂ ਜੀ ਨੂੰ ਰਿਜ਼ਕ ਦਾਤਾ ਕਿਹਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਨੇ ਪਰਮਾਤਮਾ ਨੂੰ ਬਹੁਤ ਵੱਡਾ ਇੱਕ ਚਿੱਤਰਕਾਰ ਕਿਹਾ। ਉਹਦੇ ਵਰਗਾ ਚਿੱਤਰਕਾਰ ਕੋਈ ਨਹੀਂ। ਸੱਚ ਇਹ ਵੀ ਸੰਸਾਰ ਦਾ ਚਿੱਤਰਕਾਰ ਕੋਈ ਵੀ ਤਸਵੀਰ ਰਚਦਾ ਹੈ ਤੇ ਉਹਦੀ ਤਸਵੀਰ, ਉਹਦੇ ਚਿੱਤਰ ਨੂੰ ਆਪਾਂ ਦੇਖਦੇ ਹਾਂ, ਉਹਦਾ ਚਿੱਤਰ ਬੋਲਦਾ ਨਹੀਂ, ਰੰਗ ਭਰ ਦਿੰਦਾ ਹੈ। ਤੇ ਕਈ ਵਾਰੀ ਤਸਵੀਰ ਦੇਖ ਕੇ ਅਸੀਂ ਕਹਿੰਦੇ ਹਾਂ, ਇਹ ਤੇ ਇੰਜ ਲੱਗਦਾ ਜਿਵੇਂ ਹੁਣ ਇਸ ਤਸਵੀਰ ਨੇ ਬੋਲ ਪੈਣਾ, ਪਰ ਚੇਤੇ ਰੱਖਿਓ ਬੋਲਦੀ ਤਾਂ ਨਹੀਂ ਨਾ, ਸਿਰਫ ਇੱਕ ਭੁਲੇਖਾ ਪਾਉਂਦੀ ਬੋਲਣ ਦਾ। ਦੁਨੀਆਂ ਦਾ ਚਿੱਤਰਕਾਰ ਕੁਝ ਵੀ ਰਚਦਾ, ਉਹ ਚੇਤਨਾ ਤੋਂ ਹੀਣ ਰਚਨਾ ਕਰ ਰਿਹਾ। ਫਿਰ ਗੱਲ ਥੋੜੀ ਜੀ ਬਰੀਕੀ ਨਾਲ ਸੁਣਿਓ ਮੇਰੀ, ਚੇਤਨਾ ਤੋਂ ਹੀਣ ਇਹਦਾ ਮਤਲਬ, ਮੰਨ ਲਓ ਇੱਕ ਬੰਦੇ ਨੇ ਸਟੈਚੂ ਬੁੱਤ ਬਣਾ ਦਿੱਤਾ, ਆ ਬੁੱਤ ਖਲੋਤੇ ਨੇ ਸਾਡੇ ਸ਼ਹਿਰ ਦੇ ਚੁਰਸਤਿਆਂ ਵਿੱਚ, ਵੱਖ ਵੱਖ ਮੁਲਕਾਂ ਜਾਈਦਾ ਕਈ ਤਰ੍ਹਾਂ ਦੇ ਬੁੱਤ ਨੇ, ਪਰ ਸਟੈਚੂ ਜਦੋਂ ਬੁੱਤ ਬਣਾ ਦਿੱਤਾ, ਇਹ ਜ਼ਰੂਰ ਕਹਿ ਦਿਆਂਗੇ ਫਲਾਣੇ ਬੰਦੇ ਦਾ ਬੁੱਤ ਹੈ। ਬੰਦਾ ਨਕਲ ਮਾਰ ਕੇ ਰੱਬ ਦੇ ਬਣੇ ਕੋਈ ਬੰਦੇ ਦੀ ਮੂਰਤੀ ਬਣਾ ਸਕਦਾ, ਪਰ ਉਸ ਮੂਰਤੀ ਵਿੱਚ ਚੇਤਨਾ ਨਹੀਂ ਪਾ ਸਕਦਾ ਜੋ ਪਰਮਾਤਮਾ ਨੇ ਚੇਤਨਾ ਪਾਈ। ਉਹ ਚੇਤਨਾ ਦਾ ਦਾਤਾ ਆਪ ਹੈ, ਉਹਨੇ ਆਪ ਵਿੱਚ ਆਪਣਾ ਆਪ ਟਿਕਾਇਆ। ਫਿਰ ਦੇਖੋ, ਜਦੋਂ ਅਸੀਂ ਤਸਵੀਰ ਕੋਈ ਦੇਖਦੇ ਹਾਂ ਤੇ ਸਾਡੇ ਮਨ 'ਚ ਖਿਆਲ ਉਪਜਦਾ ਕਿ ਇਹ ਤਸਵੀਰ ਬਣਾਉਣ ਵਾਲਾ ਕੌਣ ਹੈ, ਅਸੀਂ ਯਤਨ ਕਰਨੇ ਆ ਲੱਭੀਏ ਇਹ ਮੂਰਤ ਕਿਸ ਨੇ ਬਣਾਈ, ਇਹ ਚਿੱਤਰਕਾਰ ਕੌਣ ਸੀ, ਸਾਨੂੰ ਐਡਰੈਸ, ਸਾਨੂੰ ਕੋਈ ਪਤਾ ਦਿਓ ਕਿ ਅਸੀਂ ਉਸ ਚਿੱਤਰਕਾਰ ਦਾ ਪਤਾ ਕਰਕੇ ਉਹਨੂੰ ਲੱਭ ਸਕੀਏ। ਬਾਬਾ ਜੀ ਬਚਨ ਕਰਦੇ ਨੇ ਕਿ ਆਹ ਨਿਰਜਿੰਦ ਤਸਵੀਰਾਂ ਕੋਈ ਬਣਾ ਰਿਹਾ ਜਿਹਦੇ ਵਿੱਚ ਚੇਤਨਾ ਨਹੀਂ, ਤੇ ਤੂੰ ਲੱਭਣਾ ਫਿਰਨਾ ਚਿੱਤਰਕਾਰ ਲੱਭ ਜਾਏ, ਮੈਂ ਉਹਦੇ ਨਾਲ ਗੱਲਬਾਤ ਕਰਾਂ। ਸਤਿਗੁਰੂ ਕਹਿੰਦੇ ਨੇ ਕਿ ਦੀਵਾਰ ਤੇ ਟੰਗੀ ਹੋਈ ਤਸਵੀਰ ਨੂੰ ਦੇਖ ਕੇ ਤਸਵੀਰ ਬਣਾਉਣ ਵਾਲੇ ਨੂੰ ਲੱਭਣ ਤੁਰ ਪੈਂਦਾ, ਤੂੰ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਸ਼ਹਿਰ ਵਿੱਚ ਵਿਚਰਨਾ, ਬਾਹਰ ਵਿਚਰਨਾ, ਆ ਜੋ ਕੁਝ ਰੱਬ ਨੇ ਬਣਾਇਆ ਏਦੂ ਵੱਡਾ ਕੋਈ ਚਿੱਤਰਕਾਰ ਨਹੀਂ। ਨਿੱਕੇ ਨਿੱਕੇ ਉਹ ਕੀੜੇ ਜਿਹੜੇ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ, ਰੱਬ ਨੇ ਉਹਨਾਂ ਵਿੱਚ ਵੀ ਚੇਤਨ ਸਤਿਆ ਪਾਈ ਹੋਈ। ਮੈਨੂੰ ਦੱਸੋ ਏਦਾਂ ਵੱਡਾ ਕੋਈ ਚਿੱਤਰਕਾਰ ਹੈ? ਕਹਿੰਦੇ ਨੇ ਬਸ, ਜੇ ਤੈਨੂੰ ਇਹ ਸ਼ੌਂਕ ਹੈ ਕਿ ਮੈਂ ਤਸਵੀਰ ਬਣਾਉਣ ਵਾਲੇ ਨੂੰ ਲੱਭਣਾ ਤੇ ਇਸ ਕੁਦਰਤ ਨੂੰ ਦੇਖ ਕੇ ਆਪਣੇ ਅੰਦਰ ਖਿਆਲ ਪੈਦਾ ਕਰ, ਜਿਸ ਨੇ ਕੁਦਰਤ ਰਚੀ ਮੈਂ ਕਾਦਰ ਨੂੰ ਜ਼ਰੂਰ ਲੱਭਣਾ। ਪਰ ਯਾਦ ਰੱਖ, ਕਾਦਰ ਕੁਦਰਤ ਤੋਂ ਦੂਰ ਨਹੀਂ। ਬਸ ਇਹ ਥੋੜੀ ਜੀ ਇਸ ਗੱਲ ਨੂੰ ਸਮਝਣਾ, ਮੇਰੀ ਬੇਨਤੀ ਨੂੰ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਜੀ, ਚੱਚਾ ਰਚਿਤ ਚਿੱਤਰ ਹੈ ਭਾਰੀ, ਰੱਬ ਵਰਗਾ ਚਿੱਤਰਕਾਰ ਕਿਹੜਾ। ਕਮਾਲ ਕਰ ਦਿੱਤੀ ਉਹਨੇ, ਬਿਨਾਂ ਖੰਭਾਂ, ਬਿਨਾਂ ਥੰਮਾਂ ਤੋਂ, ਬਿਨਾਂ ਰੱਸੀਆਂ ਪਾਇਆਂ ਤੋਂ ਆ ਅਸਮਾਨ ਚੰਦੋਵੇ ਦੀ ਤਰ੍ਹਾਂ ਤਾਨ ਦਿੱਤਾ। ਬਾਣੀ 'ਚ ਸਾਰੇ ਬਚਨ ਹੁੰਦੇ। ਆ ਦੇਖੋ, ਥੋੜਾ ਜਿਹਾ ਕੱਪੜਾ ਘਰ 'ਚ ਤੱਕ ਤਾਣਾ ਹੋਵੇ, ਅਸੀਂ ਕਹਿੰਦੇ ਹਾਂ ਮੇਖਾਂ ਲਾਓ, ਰੱਸੀਆਂ ਬੰਨੋ। ਪਿਆਰਿਓ, ਆਪਣੇ ਉੱਤੇ ਝਾਤੀ ਮਾਰ ਕੇ ਦੇਖੋ, ਸਾਇੰਸ ਕਹਿ ਰਹੀ ਹੈ ਸਾਡੇ ਤੋਂ ਉੱਤੇ ਬਹੁਤ ਕੁਛ ਹੈ, ਸਾਡੇ ਚਾਰ ਚੁਫੇਰੇ ਇਸ ਧਰਤੀ ਦੇ ਬਹੁਤ ਕੁਛ ਹੈ। ਉਸ ਪਰਮਾਤਮਾ ਦਾ ਸ਼ੁਕਰ ਕਰੋ, ਉਹਦੇ ਵਰਗਾ ਕਿਹੜਾ ਸ਼ਕਤੀਸ਼ਾਲੀ ਹੈ ਜਿਹਨੇ ਇੰਨੀਆਂ ਇੰਨੀਆਂ ਵੱਡੀਆਂ ਚੇਤਨਤਾ ਵਾਲੀਆਂ ਚੀਜ਼ਾਂ ਪੈਦਾ ਕੀਤੀਆਂ ਤੇ ਅਸਮਾਨ ਨੂੰ ਇਸ ਤਰ੍ਹਾਂ ਟਿਕਾ ਕੇ ਰੱਖ ਦਿੱਤਾ।
ਜਿਵੇਂ ਕਿੱਲ ਤੋਂ ਬਿਨਾਂ ਚੰਦੋਵਾ ਤਾਣਿਆ ਜਾਏ, ਜਿਵੇਂ ਥੰਮਾਂ ਤੋਂ ਬਿਨਾਂ ਕੋਈ ਮਕਾਨ ਦੀ ਛੱਤ ਨੂੰ ਰੋਕ ਸਕੇ। ਜੇ ਚੰਦੋਵੇ ਥੱਲੇ ਤੂੰ ਰਹਿਣਾ ਪਿਆ, ਇਹ ਰੱਸੀਆਂ ਨਾਲ ਤੇ ਥੰਬਾਂ ਨਾਲ ਨਹੀਂ ਬੰਨਿਆ, ਇਹ ਤਾਂ ਉਸ ਰੱਬ ਚਿੱਤਰਕਾਰ ਦੀ ਇੱਕ ਅਦਭੁਤ ਖੇਡ ਹੈ। ਮਹਾਰਾਜ ਕਹਿੰਦੇ ਨੇ ਚੱਚਾ ਰਚਿਤ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚੇਤੋ ਚਿਤਕਾਰੀ। ਕੱਲਾ ਤਸਵੀਰ ਤੱਕ ਸੀਮਿਤ ਨਾ ਰਹੋ, ਤੂੰ ਤਸਵੀਰ ਬਣਾਉਣ ਵਾਲੇ ਵੱਲ ਦੇਖ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਐ ਅਵਚੇਰਾ, ਤਦ ਚਿੱਤਰ ਹੈ ਚਿੱਤ ਰਾਖ ਚਤੇਰਾ। ਉਸ ਚਿੱਤਰ ਬਣਾਉਣ ਵਾਲੇ ਨੂੰ ਚੇਤੇ ਕਰ। ਇਸ ਤੋਂ ਅਗਲੀ ਬੇਨਤੀ ਕਰਾਂ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਤੱਕ ਬਚਨ ਕਿਹਾ, ਕਹਿੰਦੇ ਬਾਕੀ ਮੂਰਤਾਂ ਦੀ ਗੱਲ ਛੱਡ, ਤੂੰ ਆਪਣੀ ਤਸਵੀਰ ਵਾਲੀ ਝਾਤੀ ਮਾਰ ਕੇ ਦੇਖ, ਤੇਰੀ ਬਣੀ ਹੋਈ ਤਸਵੀਰ ਜੋ ਰੱਬ ਨੇ ਬਣਾਈ ਏ, ਦੁਨੀਆਂ ਦੀ ਕੋਈ ਸਾਇੰਸ ਉਸ ਤਸਵੀਰ ਨੂੰ ਦੁਬਾਰਾ ਨਹੀਂ ਬਣਾ ਸਕੇ। ਇਹ ਪਰਮਾਤਮਾ ਦੀ ਅਦਭੁਤ ਲੀਲਾ ਹੈ। ਭਾਈ ਸਾਹਿਬ ਦੇ ਬਚਨ ਨੇ ਕਿ ਰਕਤ ਬਿੰਦ ਕਰ ਨਿਮਿਆ, ਚਿੱਤਰ ਬਚਿੱਤਰ ਚਲਿੱਤਰ ਬਣਾਇਆ। ਮਹਾਰਾਜ ਭਾਈ ਸਾਹਿਬ ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਅਨੋਖਾ ਚਿੱਤਰ ਬਣਾ ਦਿੱਤਾ। ਫਿਰ ਮੈਂ ਬੇਨਤੀ ਕਰਾਂਗਾ ਕਿ ਕਦੀ ਆਪਾਂ ਦਾਤੇ ਦੀ ਰਚੀ ਹੋਈ ਰਚਨਾ ਵਿੱਚੋਂ ਉਸ ਰਚਨਹਾਰ ਦੀ ਝਲਕ ਪਾਈ। ਮੈਂ ਫਿਰ ਬੇਨਤੀ ਕਰਾਂਗਾ, ਇਸ ਗੱਲ ਨੂੰ ਸੁਣਿਓ। ਇਹ ਨਾ ਕਹਿ ਦੇਣਾ ਵੀ ਇਹ ਪੁਰਖਾਂ ਬਿਰਖਾਂ ਤੀਰਥਾਂ ਮਹਾਰਾਜ ਜੀ ਨੇ ਕਹਿ ਦਿੱਤਾ। ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਦੋਂ ਸਵੇਰੇ ਚਿੜੀਆਂ ਚਹਿਕਦੀਆਂ ਨੇ, ਬੇਨਤੀ ਹੈ, ਕਹਿੰਦੇ ਨੇ ਉਹ ਚਿੜੀਆਂ ਦੇ ਚਹਿਕਣ ਦੀ ਜਿਹੜੀ ਆਵਾਜ਼ ਹੈ, ਲੋਕ ਕਹਿੰਦੇ ਨੇ ਕਮਾਲ ਦੀ ਚਿੜੀ ਦੀ ਆਵਾਜ਼ ਕਿੰਨਾ ਸੋਹਣਾ ਚਹਿਕਦੀ ਏ। ਪਰ ਗੁਰੂ ਰਾਮਦਾਸ ਕਹਿੰਦੇ ਧਿਆਨ ਨਾਲ ਸੁਣ, ਇਹਦੇ ਚਹਿਕਣ ਦੀ ਆਵਾਜ਼ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਪਈ ਆਉਂਦੀ। ਕੌਣ ਹੈ ਜਿਹੜਾ ਬੋਲ ਰਿਹਾ ਹੈ? ਮਹਾਰਾਜ ਕਹਿੰਦੇ ਨੇ ਜੰਗਲ ਦੇ ਵਿੱਚ ਜਾਨਵਰ, ਘੋੜਾ ਖਿਣਕਦਾ, ਹਾਥੀ ਚਿੰਗਾੜਦਾ, ਮਿਰਗ ਬੋਲਦੇ ਨੇ। ਮਹਾਰਾਜ ਕਹਿੰਦੇ ਬੰਦੇ ਨੇ ਨਾਂ ਰੱਖ ਦਿੱਤੇ ਕਿ ਕੁੱਤਾ ਭੌਂਕਦਾ। ਸਤਿਗੁਰੂ ਕਹਿੰਦੇ ਨੇ ਸੱਚ ਏ ਵੇ, ਜਦੋਂ ਮੇਰੇ ਕੰਨਾਂ ਚ ਆਵਾਜ਼ ਪੈਂਦੀ ਏ ਤੇ ਮੇਰਾ ਅੰਦਰ ਅੰਦਰ ਕਹਿੰਦਾ ਦਾਤਾ ਇਹਦੇ ਵਿੱਚ ਵੀ ਤਾਂ ਤੂੰ ਹੀ ਬੋਲਣਾ ਪਿਆ, ਇਹਨਾਂ ਸਾਰੀਆਂ ਆਵਾਜ਼ਾਂ ਵਿੱਚ ਤੇਰੀ ਆਵਾਜ਼, ਇਹਨੂੰ ਥੋੜਾ ਜਿਹਾ ਬੰਦਾ ਧਿਆਨ ਨਾਲ ਕਿਤੇ ਸਮਝ ਜਾਏ, ਮੇਰਾ ਖਿਆਲ ਦਵੈਸ਼ ਖਤਮ ਹੋ ਜਾਏਗੀ। ਕਿਉਂਕਿ ਹਰ ਚੀਜ਼ ਕਿਹੜੀ ਥਾਂ ਹੈ ਜਿੱਥੇ ਉਹ ਨਹੀਂ। ਅੱਜ ਮੇਰੇ ਮਨ ਚ ਖਿਆਲ ਆਇਆ, ਅਸੀਂ ਅੰਧਕਾਰ ਦੀ ਗੱਲ ਕਰਨੇ ਕਿ ਸੱਜਣ ਨੇ ਕਿਹਾ ਜੀ ਨਮੋ ਅੰਧਕਾਰੇ ਦੇ ਅਰਥ ਕੀ ਬਣਨਗੇ? ਜਾਪ ਸਾਹਿਬ ਚ ਆਉਂਦਾ ਨਹੀਂ, ਹਨੇਰੇ ਦੀ ਇੱਕ ਆਪਣੀ ਬੜੀ ਵੱਡੀ ਥਾਂ ਹੈ। ਧਿਆਨ ਨਾਲ ਸੁਣਿਓ, ਹਨੇਰਾ ਅਗਿਆਨਤਾ ਦਾ ਪ੍ਰਤੀਕ ਹੈ ਕੋਈ ਸ਼ੱਕ ਨਹੀਂ, ਹਨੇਰਾ ਮੂੜਤਾ ਦਾ ਪ੍ਰਤੀਕ ਹੈ ਕੋਈ ਸ਼ੱਕ ਨਹੀਂ, ਪਰ ਰੱਬ ਦੀ ਰਚੀ ਕੋਈ ਰਚਨਾ ਵਿੱਚ ਅਗਿਆਨਤਾ ਤੇ ਹਨੇਰੇ ਦੀ ਵੀ ਕੋਈ ਕੀਮਤ ਹੈ? ਮੈਂ ਬੇਨਤੀ ਕਰਾਂਗਾ, ਅਸੀਂ ਜਿੰਨੇ ਸੌਂਦੇ ਹਾਂ ਦਿਨੇ ਸੌਣ ਦਾ ਯਤਨ ਕਰੋ, ਕਹਿੰਦੇ ਆ ਪਰਦੇ ਤਾਨ ਦਿਓ। ਕਿਉਂ? ਕਿਉਂਕਿ ਚਾਨਣ ਵਿੱਚ ਮੈਨੂੰ ਨੀਂਦ ਨਹੀਂ ਆ ਸਕਦੀ, ਪਰਦੇ ਤਾਨ ਨੇ। ਅੱਜ ਕੱਲ੍ਹ ਤਾਂ ਜਹਾਜ਼ ਵੀ ਸਫ਼ਰ ਕਰੋ ਤੇ ਅੱਖਾਂ ਢੱਕਣ ਵਾਸਤੇ ਸਮਾਨ ਦਿੱਤਾ ਜਾਂਦਾ ਵੀ ਤੇਰੀਆਂ ਅੱਖਾਂ ਤੇ ਚਾਨਣ ਨਾ ਪਵੇ। ਜਹਾਜ਼ ਉੱਡਦਾ ਭਾਵੇਂ ਬਾਹਰ ਧੁੱਪ ਹੋਵੇ, ਉਹ ਸਾਰੇ ਪਰਦੇ ਜਿਹੜੇ ਨੇ ਖਿੜਕੀਆਂ ਥੱਲੇ ਛਟਾ ਕੇ ਬਿਲਕੁਲ ਘੁੱਪ ਹਨੇਰਾ ਕਰਾ ਦਿੰਦੇ ਨੇ, ਕਿਉਂਕਿ ਅੰਧਕਾਰ ਵੀ ਰੱਬ ਦੀ ਇੱਕ ਦਾਤ ਹੈ। ਜੇ ਹਨੇਰਾ ਨਾ ਹੁੰਦਾ ਤੇ ਬੰਦਾ ਸੁੱਖ ਦੀ ਨੀਂਦ ਵੀ ਕਦੀ ਨਾ ਸੌ ਸਕਦਾ। ਹਨੇਰਾ ਬੰਦੇ ਨੂੰ ਕੋਈ ਮਦਦ ਕਰਦਾ? ਥੋੜਾ ਜਿਹਾ ਸਮਝੀਏ ਇਸ ਗੱਲ। ਜੋ ਪਰਮਾਤਮਾ ਨੇ ਰਚਿਆ, ਬਸ ਅਸੀਂ ਤੁਸੀਂ ਮਾੜਾ ਚੰਗਾ ਕਹੀ ਜਾਂਦੇ ਹਾਂ, ਜੋ ਕੁਝ ਉਹਨੇ ਰਚਿਆ ਉਹਦੀ ਰਚੀ ਹੋਈ ਹਰ ਰਚਨਾ ਵਿੱਚ ਉਹਦੀ ਕੋਈ ਯਾਦ ਟਿਕੀ ਹੋਈ। ਅੰਧਕਾਰ ਵਿੱਚ ਵੀ ਔਖ ਹੈ। ਮੈਂ ਫਿਰ ਬੇਨਤੀ ਕਰਾਂਗਾ, ਚਾਨਣ ਵਿੱਚ ਸੌ ਕੇ ਦੇਖੋ ਤੇ ਹਨੇਰੇ ਵੀ ਸੌ ਕੇ ਦੇਖੋ, ਜੋ ਅੰਦਰ ਦਾ ਸਕੂਨ ਅੰਧਕਾਰ ਵੀ ਸੌ ਕੇ ਆਉਂਦਾ, ਮੈਨੂੰ ਬਖਸ਼ ਦਿਆ ਜੇ ਉਹ ਅੰਦਰ ਦਾ ਟਿਕਾ ਚਾਨਣ ਵਿੱਚ ਨਹੀਂ ਆ ਸਕਦਾ। ਚਾਨਣ ਆਪਣੀ ਥਾਂ ਰੱਖਦਾ, ਹਨੇਰਾ ਆਪਣੀ ਰੱਖਦਾ। ਫਿਰ ਸਤਿਗੁਰੂ ਦੇ ਅੰਮ੍ਰਿਤ ਬੋਲ, ਮਹਾਰਾਜ ਕਹਿੰਦੇ ਨੇ ਕਿ ਪੰਛੀ ਬੋਲਦੇ ਨੇ ਦਾਤਾ ਤੂੰ ਰਚਨਾ ਤੇਰੀ ਰਚੀਏ, ਪਰ ਇਹਨਾਂ ਵਿੱਚ ਤੇਰੇ ਬੋਲ ਨੇ। ਮਿਰਗ ਬੋਲਦਾ, ਘੋੜੇ ਕਿਣਕਦੇ ਨੇ, ਖਾਤੀ ਚਿੰਗਾੜਦੇ ਨੇ, ਕੁੱਤੇ ਭੌਂਕਦੇ ਨੇ, ਇਹਨਾਂ ਵਿੱਚੋਂ ਵੀ ਤਾਂ ਤੇਰੀ ਆਵਾਜ਼ ਹੈ। ਇੱਥੋਂ ਤੱਕ ਕਿ ਅਸੀਂ ਮੱਛੀਆਂ ਪਾਣੀ ਵਿੱਚ ਤਰਦੀਆਂ ਦੇਖਣੇ, ਪਰ ਮੱਛੀਆਂ ਦੀ ਆਵਾਜ਼ ਤਾਂ ਕਦੀ ਨਹੀਂ ਸੁਣੀ ਨਾ। ਇਹ ਗੱਲ ਵੱਖਰੀ ਵੀ ਸਾਇੰਸਦਾਨ ਕੱਢੀ ਜਾਣ ਗੱਲਬਾਤ, ਪਰ ਅਸੀਂ ਕਦੀ ਨਹੀਂ ਸੁਣੀ। ਪਰ ਗੁਰੂ ਰਾਮਦਾਸ ਕਹਿੰਦੇ ਧਿਆਨ ਨਾਲ ਦੇਖ,
ਪਾਣੀ ਵਿੱਚ ਤਰਦੀਆਂ ਹੋਈਆਂ ਮੱਛੀਆਂ ਦੀ ਆਵਾਜ਼ ਵਿੱਚ ਵੀ ਮੇਰੇ ਕਰਤੇ ਦੀ ਆਵਾਜ਼। ਇਹ ਸਾਰੇ ਬਚਨ ਅਸੀਂ ਪੜ੍ਹਨੇ ਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਇੱਥੇ ਤਿੰਨ ਲਫ਼ਜ਼ ਵਰਤੇ ਨੇ ਮਹਾਰਾਜ ਨੇ, ਇੱਕ ਮ੍ਰਿਗ, ਦੂਜਾ ਮੀਨ ਤੇ ਤੀਸਰਾ ਪੰਖੇਰੂ। ਇਹ ਕਿਉਂ ਤਿੰਨ ਲਫ਼ਜ਼ ਵਰਤੇ? ਇਹ ਇਹਦੇ ਵਿੱਚ ਵੀ ਗਹਿਰਾਈ ਜੇ, ਇਹਦੇ ਵਿੱਚ ਜਲਚਰ, ਨਭਚਰ, ਜਿਹੜੇ ਪਾਣੀ ਚ ਰਹਿਣ ਵਾਲੇ ਨੂੰ ਉਹਨਾਂ ਦੀ ਇੱਕੋ ਨਸਲ ਗਿਲਦੀ ਮੀਨ ਮੱਛੀ ਤੇ ਪਾਣੀ ਤਾਂ ਹੋਰ ਵੀ ਬਹੁਤ ਕੁਛ, ਕੱਲੀ ਮੱਛੀ ਨਹੀਂ, ਸਿਰਫ ਇੱਕ ਜੀਵ ਲੈ ਲਿਆ ਇਹਦਾ ਅਰਥ ਕਰਾਂਗੇ ਜਿਹੜੇ ਪਾਣੀ ਵਿੱਚ ਰਹਿੰਦੇ ਨੇ, ਪੰਖੇਰੂ ਜਿਹੜੇ ਅਸਮਾਨ ਵਿੱਚ ਉੱਡਦੇ ਨੇ, ਤੇ ਪਿਆਰਿਓ ਮ੍ਰਿਗ ਇਹ ਪ੍ਰਤੀਕ ਹੋ ਜਾਏਗਾ ਜਿਹੜੇ ਚਾਰ ਪਾਏ ਜਾਨਵਰ ਨੇ। ਸਤਿਗੁਰੂ ਕਹਿੰਦੇ ਨੇ ਜਿਹੜੇ ਜੰਗਲਾਂ ਚ ਰਹਿੰਦੇ ਨੇ, ਜਿਹੜੇ ਅਸਮਾਨ ਚ ਉੱਡਦੇ ਨੇ, ਜਿਹੜੇ ਪਾਣੀ ਵਿੱਚ ਜੀਵ ਰਹਿੰਦੇ ਨੇ, ਸਾਰਿਆਂ ਨੂੰ ਧਿਆਨ ਨਾਲ ਦੇਖ। ਗੁਰੂ ਰਾਮਦਾਸ ਕਹਿੰਦੇ ਨੇ ਇਹ ਤਾਂ ਮੇਰੇ ਰੱਬ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰਦੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਨਾਮ ਤੋਂ ਬਿਨਾਂ ਕੁਛ ਨਹੀਂ ਕਹਿ ਰਹੇ। ਮੈਂ ਬੇਨਤੀ ਕੀਤੀ ਸੀ, ਹਜ਼ੂਰ ਨੇ ਬਚਨ ਕਿਹਾ ਕਿ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਚੰਤਾ। ਉਹ ਅੰਦਾਜ਼ਾ ਲਾਏ, ਉਹਨੂੰ ਪਤਾ ਜਿਹਨੇ ਕੁਝ ਰਚਿਆ, ਕੋਈ ਚੀਜ਼ ਉਹਦੇ ਤੋਂ ਬਿੜਾ ਨਹੀਂ। ਹੁਣ ਅਗਲਾ ਸਵਾਲ ਉੱਠਿਆ, ਦੇਖੋ ਅਰੋਖੇ ਉੱਦਮ ਤਾਂ ਨਹੀਂ ਕਰਦਾ ਪਰ ਖੁਰਾਕ ਤਾਂ ਇਹਦੀ ਵੀ ਹੈ ਨਾ, ਥੋੜਾ ਜਿਹਾ ਨੂੰ ਲੜੀ ਬਣਾ ਕੇ ਚੱਲੋਗੇ ਬੜਾ ਆਨੰਦ ਆਏਗਾ। ਮਹਾਰਾਜ ਕਹਿੰਦੇ ਨੇ ਆ ਪੱਥਰ ਹੈ, ਬਾਹਰੋਂ ਬੰਦ ਦਿਸਦਾ ਪਿਆ, ਅੰਦਰ ਤਾਂ ਇਹਦੇ ਵੀ ਜੀਵ ਪੈਦਾ ਕੀਤਾ ਹੋਇਆ। ਬੇਨਤੀ ਕਰਾਂਗਾ, ਪਸ਼ੂ ਨੇ, ਪੰਛੀ ਨੇ, ਉਹ ਨਿੱਕੇ ਨਿੱਕੇ ਕੀਟਾਣੂ ਸਾਡੀ ਬੋਡੀ ਚ ਜਿਹੜੇ ਸੱਚ ਐਵੇਂ ਨਜ਼ਰ ਨਹੀਂ ਆਉਂਦੇ, ਇੱਥੋਂ ਤੱਕ ਸਾਡੇ ਮੇਰੇ ਤੁਹਾਡੇ ਚਾਰ ਚੁਫੇਰੇ ਹੱਥਾਂ ਵਿੱਚ ਆ ਚਾਰ ਚੁਫੇਰੇ ਕੀਟਾਣੂ ਨੇ, ਉਹ ਦਿਸਦੇ ਨਹੀਂ ਪਏ, ਪਰ ਰੱਬ ਜੀ ਨੇ ਤਾਂ ਰੋਜ਼ੀ ਉਹਨਾਂ ਦੀ ਵੀ ਬਣਾਈ ਹੋਈ। ਉਹ ਸੂਕਸ਼ਮ ਵੀ ਖਾ ਰਹੇ ਨੇ, ਉਹ ਅਸਥੂਲ ਵੀ ਖਾ ਰਹੇ ਨੇ। ਕਿਹੜਾ ਵੱਡਾ ਧਰਵਾਸ ਦਿੱਤਾ ਇਸ ਅਗਲੇ ਬਚਨ ਚ। ਸਾਹਿਬ ਨੇ ਬਚਨ ਕੀਤਾ ਕਿ ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭਨਾ। ਨਾਨਕ ਦਾ ਅਰਥ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ। ਜੰਤ ਉਪਾਏ ਕਹਿ, ਜਿੰਨੇ ਵੀ ਉਹਨੇ ਚੇਤਨਧਾਰੀ ਜੀਵ ਪੈਦਾ ਕੀਤੇ, ਜੜ ਸਨ ਪਰ ਜੜ ਵਿੱਚ ਵੀ ਚੇਤਨ ਹੈ। ਚਲੋ ਅਸੀਂ ਦੋ ਲਫ਼ਜ਼ ਵਰਤੇ ਆ ਨਾ, ਇਹ ਜੜ ਤੇ ਚੇਤਨ। ਚੇਤਨ ਦੇ ਅਰਥ ਕਰਨੇ ਆ ਜਿਹੜਾ ਚੱਲ ਫਿਰ ਸਕਦਾ, ਤੇ ਜੜ ਦਾ ਅਰਥ ਕਰਨੇ ਜਿਹੜਾ ਇੱਕ ਥਾਂ ਖਲੋਤਾ ਹੈ। ਮੇਰੇ ਮਨ ਚ ਹੈ ਜੜ ਵਿੱਚ ਵੀ ਤਾਂ ਚੇਤਨ ਹੈ, ਜੇ ਜੜ ਵਿੱਚ ਚੇਤਨਾ ਨਾ ਹੁੰਦੀ ਤੇ ਇੱਕ ਥਾਂ ਤੇ ਖਲੋਤਾ ਰੁੱਖ ਇੰਨਾ ਉੱਚਾ ਕਿਵੇਂ ਉੱਠ ਜਾਂਦਾ? ਉਹਦੇ ਵਿੱਚ ਵੀ ਰੱਬ ਨੇ ਇੱਕ ਚੇਤਨਾ ਟਿਕਾਈ। ਹਜ਼ੂਰ ਕਹਿੰਦੇ ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ, ਤੇ ਮੈਂ ਅਰਥ ਕਰਾਂਗਾ ਜਿਹੜੇ ਅਸੀਂ ਉੱਤੇ ਗਿਣੇ ਨੇ, ਉਹ ਪੁਰਖ ਨੇ, ਬਿਰਖ ਨੇ, ਭਾਵੇਂ ਕਿਹੜੇ ਵੀ ਖਾਣੀ ਚੋਂ ਪੈਦਾ ਹੋਏ ਨੇ, ਜੂਆਂ ਨੇ, ਖਟਮਿਲ ਨੇ, ਸੱਪ ਨੇ, ਠੂਵੇਂ ਨੇ, ਜੋ ਕੁਝ ਵੀ ਰੱਬ ਨੇ ਪੈਦਾ ਕੀਤਾ। ਮਹਾਰਾਜ ਕਹਿੰਦੇ ਨਾਨਕ ਜੰਤ ਉਪਾਏ ਕਹਿ, ਸਾਰਿਆਂ ਜੰਤਾਂ ਨੂੰ ਪੈਦਾ ਕਰਕੇ ਸੰਭਾਲੇ ਸੰਭਾਲੇ। ਫਿਰ ਮੈਂ ਉਚਾਰਨ ਕਰ ਦੇਣਾ, ਮੰਮੇ ਨੂੰ ਭਾਰ ਦੇ ਕੇ ਖਾਹ ਲਾ ਕੇ ਸੰਭਾਲੇ, ਉਹ ਸੰਭਾਲਦਾ ਹੈ। ਸਭਨਾ ਸਭਨਾ ਪਾਠ ਨਹੀਂ ਕਰਨਾ। ਇੱਥੇ ਹਜ਼ੂਰ ਨੇ ਕਿਰਪਾ ਕੀਤੀ, ਨੰਨਾ ਨੂੰ ਕੰਨਾ ਤੇ ਨਾਲ ਖਾਹ, ਉਹ ਬੋਲਣ ਵਾਸਤੇ ਹੈ। ਸੰਭਾਲੇ ਸਭਨਾ, ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਹਰ ਜੀਵ ਨੂੰ ਉਹ ਸੰਭਾਲਦਾ ਪਿਆ। ਕੱਲਾ ਸੰਭਾਲਦਾ ਹੀ ਨਹੀਂ ਪਿਆਰਿਓ, ਉਹ ਬੜਾ ਚਿੰਤਾ ਤੁਰੇ। ਅਸੀਂ ਕਹਾਂਗੇ ਰੱਬ ਨੂੰ ਵੀ ਚਿੰਤਾ ਲੱਗ ਗਈ? ਮਹਾਰਾਜ ਕਹਿੰਦੇ ਬਿਲਕੁਲ। ਹਜ਼ੂਰ ਕਹਿੰਦੇ ਨੇ ਨਾਨਕ ਜਿਨ ਕਰਤਾ, ਵਾਹਿਗੁਰੂ ਜਿਨ ਕਰਤਾ ਕਾਰਨ ਕੀਆ, ਜਿਨ ਕਰਤਾ ਕਾਰਨ ਕੀਆ ਚਿੰਤਾ ਭੇ ਕਰਨੀ ਤਾਂ, ਜਿਸ ਕਰਤੇ ਪੁਰਖ ਨੇ ਸਭ ਕੁਝ ਰਚਿਆ, ਤੇ ਮਹਾਰਾਜ ਕਹਿੰਦੇ ਚਿੰਤਾ ਵੀ ਉਹੀ ਕਰਦਾ ਪਿਆ। ਗੁਰਮੁਖੋ, ਹਰ ਇੱਕ ਜੀਵ ਨੂੰ ਇੱਕ ਚਿੰਤਾ ਖਾਂਦੀ ਹੈ। ਮੇਰਾ ਖਿਆਲ ਜੀਵ ਲਫ਼ਜ਼ ਦੀ ਥਾਂ ਮੈਂ ਥੋੜਾ ਜਿਹਾ ਹੋਰ ਨੇੜੇ ਆ ਜਾ, ਜਿੰਨੀ ਬੰਦੇ ਨੂੰ ਚਿੰਤਾ ਖਾਂਦੀ ਇੰਨੀ ਹੋਰ ਕਿਸੇ ਜੀਵ ਨੂੰ ਨਹੀਂ ਜੇ ਖਾਂਦੀ। ਇੱਕ ਚਿੰਤਾ ਖਾਰੀ ਮੇਰੀ ਰੋਟੀ ਦਾ ਕੀ ਬਣੇਗਾ, ਮੇਰੀ ਰੋਜ਼ੀ ਦਾ ਕੀ ਬਣੇਗਾ, ਮੇਰੇ ਬੱਚਿਆਂ ਦੀ ਪਰਵਰਿਸ਼ ਕੀ ਹੋਵੇਗੀ? ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜਿਸ ਕਰਤੇ ਨੇ ਸਭ ਕੁਝ ਕੀਤਾ ਚਿੰਤਾ ਵੀ ਉਹ ਕਰਦਾ ਪਿਆ। ਤੇ ਫਿਰ ਦੁਹਰਾ ਦਿੱਤਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਫਿਰ ਧਿਆਨ ਨਾਲ ਸੁਣਿਓ, ਜਿਸ ਕਰਤੇ ਨੇ ਸਭ ਕੁਝ ਕਰਨਾ ਕੀਤਾ ਚਿੰਤਾ ਵੀ ਉਹ ਕਰ ਰਿਹਾ, ਤੇ ਜਿਨਨੇ ਜਗਤ ਉਪਾਇਆ ਉਦੋਂ ਵੱਡਾ ਚਿੰਤਾ ਤੁਰ ਕੌਣ ਹੋਵੇਗਾ?
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਥੋੜੀਆਂ ਜੇ ਬੇਨਤੀਆਂ ਕਰਨੀਆਂ। ਪਿਆਰਿਓ, ਸੱਚ ਇਹ ਵੇ, ਇਸ ਸਲੋਕ ਦਾ ਅਰਥ ਕਦੀ ਆਲਸ ਨਾ ਕਰਿਓ, ਕਿਉਂਕਿ ਜੇ ਕਹੀਏ ਜੀ ਮੈਂ ਕੰਮ ਨਹੀਂ ਕਰਨਾ, ਰੱਬ ਨੂੰ ਚਿੰਤਾ ਹੈ ਜੀ ਮੇਰੀ, ਕੋਈ ਸ਼ੱਕ ਨਹੀਂ, ਪਰ ਪਰਮਾਤਮਾ ਨੇ ਸਾਨੂੰ ਇੱਕ ਚੇਤਨ ਸਤਾ ਦਿੱਤੀ, ਕਹਿੰਦੇ ਉਦਮ ਕਰ, ਪੁਰਖਾਰਥ ਕਰ, ਮਿਹਨਤ ਕਰ, ਪਰ ਇਸ ਚਿੰਤਾ ਵਿੱਚ ਮਤ ਪਈ ਮੇਰਾ ਕੀ ਬਣੇਗਾ। ਸੱਚੇ ਵਿੱਚ ਜਿਸ ਪਰਮਾਤਮਾ ਨੇ ਪੈਦਾ ਤੈਨੂੰ ਕੀਤਾ, ਚਿੰਤਾ ਵੀ ਉਸੇ ਨੂੰ ਲੱਗੀ ਹੋਈ, ਮੈਂ ਇਹਦੀ ਰੋਜ਼ੀ ਕਿਵੇਂ ਚਲਾਉਣੀ। ਥੋੜੇ ਜਿਹੇ ਅਸੀਂ ਪ੍ਰਮਾਣ ਬਾਣੀ ਚੋਂ ਲੈਂਦੇ ਹਾਂ। ਮੇਰੇ ਮਨ ਚ ਇੱਕ ਦਿਨ ਇਹ ਬਚਨ ਆਇਆ ਜੀ, ਦੇਖੋ ਭਗਤ ਧੰਨਾ ਜੀ ਨਾ ਪਰਮਾਤਮਾ ਪਾਸੋਂ ਅਰਦਾਸ ਕਰਕੇ ਮੰਗਦੇ ਨੇ। ਸ਼ਬਦ ਅਸੀਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਰਾਗ ਤਨਾਸਰੀ ਚ। ਆਰਤਾ ਦਾ ਅਰਥ ਹੈ ਆਜਿਸ ਮੰਗਤਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ਵਾਰਤਾ। ਇਹ ਤਾਂ ਮੇਰੇ ਮਨ ਚ ਆਇਆ ਵੀ ਇੱਕ ਪਾਸੇ ਭਗਤ ਜੀ ਦਾ ਸ਼ਬਦ ਮੈਂ ਪੜ੍ਹਿਆ ਰਾਗ ਆਸਾ ਚ, ਉਹਨਾਂ ਦਾ ਬਚਨ ਹੈ ਚਿਤ ਚੇਤਸ ਕੀਨੀ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਹੀ। ਜਿਹਨੂੰ ਸਤਿਗੁਰੂ ਬਚਨ ਕਰ ਰਹੇ ਨੇ ਕਿ ਜਿਨ ਕਰਤੇ ਨੇ ਸਭ ਕੁਝ ਕੀਤਾ। ਹੁਣ ਦੋਨਾਂ ਸ਼ਬਦਾਂ ਨੂੰ ਬਰਾਬਰ ਰੱਖ ਕੇ ਚੱਲੋ। ਇੱਕ ਚੋ ਕਹਿੰਦੇ ਨੇ ਚਿੰਤਾ ਨਾ ਕਰ, ਰਿਜ਼ਕ ਦਾ ਦਾਤਾ ਪਰਮਾਤਮਾ ਹੈ। ਦੂਜੇ ਪਾਸੇ ਉਹ ਮੰਗਦੇ ਵੀ ਪਏ ਨੇ ਕਿ ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਸਵਾਰਤਾ। ਦਾਲ ਸਿੱਧਾ ਮੰਗੂ ਘਿਓ ਖਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸ਼ਾਦਨ ਨੀਕਾਂ ਅਨਾਜ ਮੰਗੂ, ਸੱਤ ਸੀਕਾ ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਤੰਗੀ ਚੰਗੇਰੀ, ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਪਰ ਦੂਜੇ ਪਾਸੇ ਉਹ ਸ਼ਬਦ ਵੀ ਕਹਿ ਰਹੇ। ਇਹ ਗੱਲ ਯਾਦ ਰੱਖੋ ਕਿ ਭਗਤ ਕਦੀ ਵੀ ਆਪਣੀ ਰਚਨਾ ਵਿੱਚੋਂ ਭਗਵੰਤ ਨੂੰ ਮੁਨਫੀ ਨਹੀਂ ਕਰਦਾ। ਫਿਰ ਸਿਆਣ ਨਾਲ ਉਹ ਮਿਹਨਤ ਕਰਦਾ ਪਰ ਕਰਤਾ ਫਿਰ ਵੀ ਰੱਬ ਉੱਤੇ ਛੱਡ ਦਿੰਦਾ। ਉਹ ਕਹਿੰਦਾ ਮੈਂ ਕਿਰਤ ਕਰ ਰਿਹਾ, ਠੀਕ ਹੈ ਲੋਕ ਮੈਨੂੰ ਕਰਤਾ ਕਹਿਣਗੇ, ਮੰਨ ਲਓ ਬਿਜਨਸ ਕਰਨੇ ਆ, ਦੁਕਾਨ ਕਰਨੇ ਆ, ਕੁਛ ਕਰਨੇ ਆ, ਪਰ ਯਾਦ ਰੱਖੋ ਸਭ ਕੁਝ ਕਰਕੇ ਵੀ ਬਰਕਤਾਂ ਤਾਂ ਪੈਂਦੀਆਂ ਨੇ ਜੇ ਉਹਦੀ ਕਿਰਪਾ ਹੋਵੇ। ਉਹਦੀ ਕਿਰਪਾ ਤੋਂ ਬਿਨਾਂ ਕੱਲੀਆਂ ਮਿਹਨਤਾਂ ਫਲ ਜਾਂਦੀਆਂ। ਹੁਣ ਜਦੋਂ ਭਗਤ ਮੰਗਦਾ, ਇਹਦੇ ਵਿੱਚ ਮੈਨੂੰ ਦੱਸੋ ਕਿ ਉਹ ਪਰਮਾਤਮਾ ਨੂੰ ਵੱਖ ਕਰਕੇ ਮੰਗ ਗਏ, ਉਹ ਕੱਲੀ ਦਾਤ ਨਹੀਂ ਮੰਗ ਰਿਹਾ। ਸੱਚ ਇਹ ਵੇ, ਉਹਦੀ ਦਾਤ ਵਿੱਚੋਂ ਸੰਤੋਖ ਝਲਕਦਾ, ਉਹਦੀ ਮੰਗਣ ਵਿੱਚੋਂ ਲਾਲਚ ਨਹੀਂ ਝਲਕਦਾ ਪਿਆ। ਕਬੀਰ ਸਾਹਿਬ ਦਾ ਸ਼ਬਦ ਤੇ ਭਗਤ ਧੰਨਾ ਜੀ ਦਾ ਸ਼ਬਦ ਦੋਨੋਂ, ਮੇਰਾ ਖਿਆਲ ਦੋਨਾਂ ਸ਼ਬਦਾਂ ਵਿੱਚ ਜੋ ਭਗਤਾਂ ਦੀ ਮੰਗ ਹੈ, ਅੱਜ ਦੇ ਬੰਦੇ ਦੀ ਮੰਗ ਦੇਖੋ ਤੇ ਉਹਨਾਂ ਭਗਤਾਂ ਦੀ ਮੰਗ ਦੇਖੋ, ਉਹ ਮੰਗ ਕੇ ਵੀ ਇਹ ਤਸਦੀਕ ਕਰ ਰਹੇ ਨੇ ਅਸੀਂ ਲਾਲਚੀ ਨਹੀਂ, ਸਬਰ ਲਈ ਤੇਰੇ ਤੋਂ ਮੰਗਣੇ ਆ, ਭਗਤੀ ਕਰਨੀ ਹੈ ਤੇਰੀ। ਇਸ ਮੰਗਣ ਦਾ ਅਰਥ ਇਹ ਨਹੀਂ ਕਿ ਉਹ ਆਪਣੀ ਕਿਰਤ ਨੂੰ ਤਿਆਗਣ ਵਾਸਤੇ ਤਿਆਰ। ਫਿਰ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਚ ਬਚਨ ਕਿ ਭੁੱਖੇ ਭਗਤ ਨਾ ਕੀਜੈ ਯੇ ਮਾਲਾ ਆਪਣੀ ਲੀਜੈ, ਉਹਦੇ ਵਿੱਚ ਇੱਕ ਬਚਨ ਪੜ੍ਹਨਾ, ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੂ ਮੰਗੇ, ਦੋਇ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲਿਉਨਾ, ਪਾਓ ਦਾ ਅਰਥ ਪਾਈਆ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੂ ਚੋਪਾਈ ਸਰਹਾਨਾ ਅਵਰ ਤਲਾਈ। ਪਰ ਪਿਆਰਿਓ ਉਸ ਮੰਗ ਵਿੱਚ ਸਪਿਰਚੁਅਲਿਟੀ ਹੈ, ਉਸ ਮੰਗ ਵਿੱਚ ਪਰਮਾਰਥ ਹੈ, ਉਸ ਮੰਗ ਵਿੱਚ ਕੇਵਲ ਢਿੱਡ ਭਰ ਕੇ ਸੌਣਾ ਨਹੀਂ। ਉਹ ਸ਼ਬਦ ਦੇ ਅਖੀਰਤ ਹੈ ਕਿ ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਨ ਥੀਂਦਾ, ਇਹ ਨਹੀਂ ਕਿ ਮੈਂ ਇਸ ਕਰਕੇ ਮੰਗ ਰਿਹਾ ਕਿ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ, ਨੰਦਿਆਂ ਸਭ ਅੰਗ, ਇਸ ਕਰਕੇ ਨਹੀਂ ਮੰਗ ਰਿਹਾ ਕਿ 100 ਉਲਾਮੇ ਦਿਨੇ ਕਹਿ ਰਾਤੀ ਮਿਲਨ ਸਹੰਸ, ਸ਼ਿਵਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ। ਬਸ ਬੇਨਤੀ ਹੈ ਜੇ ਮੰਗ ਰਹੇ ਨੇ, ਉਹ ਐਨਰਜੀ ਸਿਰਫ ਖਾਣ ਵਾਸਤੇ, ਮੈਨੂੰ ਜੀਵਨ ਚਾਹੀਦਾ, ਮੈਂ ਜੀਵਨ ਚਲਾਉਣ ਲਈ ਮੰਗਣਾ ਪਿਆ। ਪਰ ਉਹਨਾਂ ਨੇ ਭਗਤ ਨਾਮ ਦੇ ਧੰਨਾ ਜੀ ਆਪ ਹਲ ਵਾਹੁੰਦੇ ਨੇ, ਕਬੀਰ ਸਾਹਿਬ ਕੱਪੜੇ ਬੁਣਦੇ ਨੇ, ਤੁਸੀਂ ਦੱਸੋ ਨਾ ਕਿਰਤ ਕਦੇ ਤਿਆਗੀ। ਹਾਂ, ਪਰਿਵਾਰ ਵਿੱਚ ਕਿਰਤ ਨਾਲ ਲਾਲਚ ਜੁੜ ਜਾਏ ਤੇ ਉੱਥੇ ਭਗਤ ਕਹਿੰਦੇ ਨੇ ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ

0: ਕੇ ਵੀ ਹੁਕਮ ਤੋਂ ਆਗੀ ਆ, ਉਹ ਅਚੇਤ ਹੋ ਕੇ ਵੀ ਹੁਕਮ ਨੂੰ ਸਮਰਪਿਤ ਨੇ। ਦੇਖੋ ਇੱਕ ਰੁੱਖ ਹੈ, ਇਹਦੇ ਤੇ ਕੀ ਪੀੜਾ ਦੁੱਖ ਨਹੀਂ ਇਹਨੂੰ ਆਉਂਦਾ? ਜਦੋਂ ਪੱਤ ਝੜ ਆਉਂਦੀ ਹੈ, ਸੀਤ ਵਗਦੀ ਹੈ, ਪੱਤੇ ਝੜਦੇ ਨੇ, ਪਰ ਰੁੱਖ ਕਹਿੰਦਾ ਅਚੇਤ ਕੋਈ ਗੱਲ ਨਹੀਂ, ਝੜ ਗਏ ਤਾਂ ਕਿ ਮੈਂ ਉਹਦੇ ਹੁਕਮ ਵਿੱਚ ਰਿਹਾ ਹੋਇਆ, ਉਹ ਉਲਾਮੇ ਨਹੀਂ ਦਿੰਦਾ। ਬੇਨਤੀ ਕਰਾਂ, ਇੱਕ ਜਾਨਵਰ ਹੈ, ਉਹਦੇ ਤਨ ਨੂੰ ਕੋਈ ਖੇਦ ਆਉਂਦੀ ਹੈ, ਪੀੜਾ ਆਉਂਦੀ ਹੈ, ਸਾਡੇ ਸਾਹਮਣੇ ਮੰਨ ਲਓ ਕਿਸੇ ਜਾਨਵਰ ਦੇ ਤਨ ਨੂੰ ਕੀੜੇ ਤੱਕ ਪੈ ਜਾਣ, ਉਹ ਬੂਵੇ ਅੱਗੇ ਖਲੋਤਾ ਪੈਰ ਮਾਰੇਗਾ, ਉਸ ਕੀੜਿਆਂ ਵਾਲੀ ਥਾਂ ਨੂੰ ਛੰਡੇਗਾ, ਪਰ ਕਦੀ ਉਹਦੀ ਆਵਾਜ਼ ਚੋਂ ਇਹ ਆਵਾਜ਼ ਨਹੀਂ ਨਿਕਲਦੀ ਕਿ ਰੱਬਾ ਤੂੰ ਮੇਰੇ ਨਾਲ ਮਾੜਾ ਕੀਤਾ। ਉਹ ਅਚੇਤ ਹੀ ਹੁਕਮ ਨੂੰ ਮੰਨੀ ਜਾ ਰਹੀ, ਅਚੇਤ। ਇਸੇ ਕਰਕੇ ਮੈਂ ਬੇਨਤੀ ਕਰਨਾ, ਅਚੇਤਤਾ ਦਾ ਹੁਕਮ ਮੰਨਦਿਆਂ ਮੰਨਦਿਆਂ ਇੱਕ ਦਿਨ ਮਨੁੱਖ ਦੇਹ ਵਿੱਚ ਆ ਜਾਂਦਾ। ਫਿਰ ਸੁਣਿਓ, ਉਹ ਅਚੇਤ ਮੰਨ ਰਿਹਾ, ਪਰ ਜਿਹਨੂੰ ਅਸੀਂ ਸਚੇਤ ਕਹਿੰਦੇ ਹਾਂ, ਜਿੰਨਾ ਇਹ ਰੱਬ ਨੂੰ ਉਲਾਮੇ ਦਿੰਦਾ, ਸਾਰੀ ਸ੍ਰਿਸ਼ਟੀ ਚ ਬੰਦੇ ਤੋਂ ਵੱਧ ਅਕਿਰਤ ਕਰਨ ਤੇ ਬੰਦੇ ਤੋਂ ਵੱਧ ਨਿਸ਼ੁਕਰਾ ਦੁਨੀਆਂ ਵਿੱਚ ਕੋਈ ਵੀ ਨਹੀਂ। ਇਹ ਸਭ ਕੁਝ ਲੈ ਕੇ ਵੀ, ਸਾਲਾਂ ਦਾ ਜੋੜ ਕੇ ਵੀ ਰੱਬ ਤੇ ਤਰ ਕਰਦਾ। ਮੇਰੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜਿਸ ਕਰਤੇ ਨੇ ਸਭ ਕੁਝ ਸਿਰਜਿਆ, ਉਹਨੂੰ ਚਿੰਤਾ ਹੈ ਕਿ ਮੈਂ ਇਹ ਸਭ ਕੁਝ ਕਿਵੇਂ ਚਲਾਉਣਾ ਹੈ। ਆਓ ਅਸੀਂ ਦੋ ਤਿੰਨ ਪ੍ਰਮਾਣ ਲੈ ਲੈਂਦੇ ਹਾਂ ਬਾਣੀ ਚੋਂ ਕਿ ਉਦਮ ਕਰੋ ਪਰ ਚਿੰਤਾ ਨਾ ਕਰੋ। ਚਿੰਤਾ ਦੀ ਥਾਂ ਤੇ ਮੇਰਾ ਗੁਰੂ ਕਹਿੰਦਾ ਵਾਹਿਗੁਰੂ ਜੀ ਦਾ ਚਿੰਤਨ ਕਰੋ, ਉਹਦਾ ਸ਼ੁਕਰ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

ਕਹਿੰਦੇ ਸਭ ਕੁਛ ਛੱਡ ਕੇ ਜੰਗਲ ਵਿੱਚ ਚੱਲਾਂਗੇ, ਪਰ ਪੰਜ ਝੰਡਾਲ ਨਾਲ ਹੀ ਚੁੱਕੀ ਫਿਰਨ, ਉਹ ਤੇਰਾ ਖੇੜਾ ਨਹੀਂ ਛੱਡ ਰਹੇ, ਸੁਰਤ ਕਰਕੇ ਤੂੰ ਸ਼ੁੱਧ ਨਹੀਂ ਹੋਇਆ। ਪੰਜ ਝੰਡਾਲ ਨਾਲੇ ਲੈ ਆਇਆ, ਕਹਿੰਦੇ ਉਹ ਪੰਜ ਨਾਲ ਹੀ ਰਹੇ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਾਹਰ ਧੋਤੀ ਤੁਮੜੀ, ਅੰਦਰ ਵਿਸਨ ਕੋਰ, ਸਾਧ ਭਲੇ ਅਣ ਨਾਤਿਆ, ਚੋਰ ਸੇ ਚੋਰਾ ਚੋਰ। ਬੜਾ ਕ੍ਰਾਂਤੀਕਾਰੀ ਪਾਤਸ਼ਾਹ ਨੇ ਮਤ ਸ਼ੁਰੂ ਕੀਤੀ ਇਹ ਗੱਲ ਕਹਿ ਕੇ ਕਿ ਰੋ ਪਰਿਵਾਰ ਸੰਸਾਰ ਵਿੱਚ, ਪਰ ਮੈਂ ਤੁਹਾਨੂੰ ਸੰਸਾਰ ਵਿੱਚ ਰਹਿੰਦਿਆਂ ਨੂੰ ਨਿਰੰਕਾਰ ਨਾਲ ਜੋੜ ਦਾਂਗਾ। ਔਰ ਸਤਿਗੁਰਾਂ ਬਾਹਰ ਲੌਜਿਕ ਗੱਲ ਕੀਤੀ, ਜੋਗੀਆਂ ਨਾਲੋਂ ਪੜ੍ਹੇ ਲਿਖੇ ਜੋਗੀ ਚਰਪੜ ਵਰਗੇ, ਭਰਥਰ ਵਰਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਪਦਾਰਥ ਪਾਪ ਨਹੀਂ। ਕਿਸੇ ਵੀ ਬੱਚੇ ਨੂੰ ਉਹਦੇ ਮਨ ਪਰਚਾਵੇ ਵਾਸਤੇ ਉਹਦੇ ਪੇਰੈਂਟਸ ਟੋਇਲ ਲੈ ਕੇ ਦਿੰਦੇ ਨੇ, ਉਹ ਟੋਇਸ ਤੁਸੀਂ ਸਾਂਭ ਕੇ ਰੱਖਦੇ ਹੋ। ਬੱਚੇ ਵੱਡੇ ਹੋ ਜਾਣ ਤਾਂ ਵੀ ਘਰਾਂ ਵਿੱਚ ਟੋਇਸ ਰੂਮ ਬਣਾਈਦਾ, ਕਿਉਂਕਿ ਮਹਿੰਗੇ ਟੋਇਸ ਨੇ। ਹੁਣ ਉਹ ਟੋਇਸ ਜਿਹੜੇ ਖਿਡੌਣੇ ਲੈ ਕੇ ਦਿੱਤੇ, ਉਹ ਮਾਂ ਪਿਓ ਨੇ ਲੈ ਕੇ ਦਿੱਤੇ। ਕੁਝ ਮਿੰਟਾਂ ਵਾਸਤੇ ਉਹਨਾਂ ਖਿਡੌਣਿਆਂ ਕਰਕੇ ਬੱਚਾ ਪਰਚ ਜਾਂਦਾ, ਪਰ ਕੁਝ ਸਮੇਂ ਬਾਅਦ ਖਿਡੌਣਿਆਂ ਤੋਂ ਮਨ ਹਟਦਾ, ਫਿਰ ਉਹ ਮਾਂ ਪਿਓ ਨੂੰ ਚੇਤੇ ਕਰਦਾ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਕਿਉਂਕਿ ਪੇਰੈਂਟਸ ਨੇ ਲੈ ਕੇ ਦਿੱਤੇ ਨੇ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਕਿਉਂਕਿ ਮਾਂ ਨੇ ਲੈ ਕੇ ਦਿੱਤੇ ਨੇ। ਪਰ ਸਾਧ ਸੰਗਤ, ਖਿਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ। ਏਦਾਂ ਪਦਾਰਥਾਂ ਦਾ ਹੋਣਾ ਪਾਪ ਨਹੀਂ, ਪਦਾਰਥ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ। ਤਾਂ ਪਾਤਸ਼ਾਹ ਨੇ ਕਿਹਾ ਪਦਾਰਥ ਪਾਪ ਨਹੀਂ ਹੋ ਸਕਦੇ, ਇਸ ਲਈ ਗ੍ਰਸਥ ਨੂੰ ਇੰਨੀ ਵੱਡੀ ਮਹਾਨਤਾ ਦਿੱਤੀ। ਫਿਰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਕਿਹਾ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਥ ਪ੍ਰਦਾਨ। ਫਿਰ ਪਾਤਸ਼ਾਹ ਨੇ ਇਸ ਗੱਲ ਦਾ ਹੱਲ ਵੀ ਕੱਢਿਆ। ਇਹ ਗੱਲ ਸੱਚ ਹੈ ਕਿ ਸੰਸਾਰ ਵਿੱਚ, ਪਰਿਵਾਰ ਵਿੱਚ, ਸਮਾਜ ਵਿੱਚ ਰਹਿੰਦਿਆਂ ਮੈਲ ਲੱਗਦੀ ਹੈ। ਸਾਧ ਸੰਗਤ, ਇੱਕ ਕਥਾ ਤੁਹਾਡੇ ਕੰਮ ਆਏਗੀ ਆਪਣੇ ਸਾਰਿਆਂ ਦੀ। ਕੁਦਰਤ ਦਾ ਇੱਕ ਨਿਯਮ ਹੈ, 24 ਘੰਟਿਆਂ ਵਿੱਚ ਕੁਝ ਚੀਜ਼ਾਂ ਆਪਣੇ ਆਪ ਜਨਮ ਲੈਂਦੀਆਂ ਨੇ, ਆਪਣੇ ਆਪ ਮਿਟਦੀਆਂ ਨੇ। ਕੁਦਰਤ ਦੇ ਨਿਯਮ ਵਿੱਚ ਸਾਧ ਸੰਗਤ, ਤੁਸੀਂ ਸਰੀਰ ਕਰਕੇ ਕੋਈ ਕੰਮ ਨਾ ਕਰੋ, ਇਸ਼ਨਾਨ ਕਰਕੇ ਘਰ ਵਿੱਚ ਬੈਠੇ ਰਹੋ, ਤਾਂ ਵੀ 24 ਘੰਟਿਆਂ ਵਿੱਚੋਂ ਸਰੀਰ ਦੇ ਰੋਮਾਂ ਵਿੱਚੋਂ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਅੰਦਰ ਸਰੀਰ ਦੇ ਰੋਮਾਂ ਵਿੱਚ ਹਵਾ ਭਰੀ ਹੋਈ ਹੈ, ਜਿਹੜੀ ਗਰਮੀ ਦੇ ਰੂਪ ਵਿੱਚ, ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਜੇ ਉਹ ਪਸੀਨਾ ਨਿਕਲਣਾ ਸਰੀਰ ਚੋਂ ਬੰਦ ਹੋ ਜਾਏ, ਉਹਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ। ਤਾਂ ਸਾਧ ਸੰਗਤ ਅਨੇਕਾਂ ਰੋਗਾਂ ਦਾ ਇਲਾਜ, ਡਾਕਟਰ ਕਹਿਣਗੇ ਵਾਕ ਕਰੋ, ਕਿਉਂ ਜੀ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਸਰੀਰ ਦੇ ਰੋਮ ਖੁੱਲਣਗੇ, ਸਰੀਰ ਵਿੱਚੋਂ ਪਸੀਨਾ ਨਿਕਲਦਾ, ਰੋਮ ਖੁੱਲਣ ਨਾਲ ਕਈ ਬਿਮਾਰੀਆਂ, ਕਈ ਰੋਗ ਦੂਰ ਹੋ ਜਾਂਦੇ। ਸੋ ਸਰੀਰ ਦੇ ਰੋਮਾਂ ਵਿੱਚੋਂ 24 ਘੰਟਿਆਂ ਵਿੱਚ ਕੋਈ ਕੰਮ ਨਾ ਕਰੋ, ਆਪਣੇ ਆਪ ਪਸੀਨਾ ਆਉਂਦਾ, ਇਹ ਸਰੀਰ 24 ਘੰਟਿਆਂ ਬਾਅਦ ਇਸ਼ਨਾਨ ਦੀ ਲੋੜ ਮਹਿਸੂਸ ਕਰਦਾ। ਸਰੀਰ ਤੇ ਪਹਿਨੇ ਹੋਏ ਕੱਪੜੇ, ਕੋਈ ਮਿਹਨਤ ਨਹੀਂ ਕੀਤੀ, ਘਰੋਂ ਬਾਹਰ ਨਹੀਂ ਨਿਕਲੇ, ਸ਼ਾਮਾਂ ਨੂੰ ਵੇਖਿਓ ਪਹਿਨੀ ਹੋਈ ਸ਼ਰਟ ਦੇ ਕਲਰ ਉੱਤੇ ਥੋੜੀ ਬਹੁਤੀ ਮੈਲ ਲੱਗਦੀ ਜਾਂਦੀ, ਉਹ ਸਰੀਰ ਵਿੱਚੋਂ ਨਿਕਲਦੀ ਹੈ। ਸਾਧ ਸੰਗਤ, ਇਸੇ ਤਰ੍ਹਾਂ ਕੁਦਰਤ ਦੇ ਨਿਯਮ ਵਿੱਚ ਖੇਤੀ ਵਿੱਚ ਜਿਹੜੇ ਲੋਕ ਫਸਲ ਬੀਜਦੇ ਨੇ, ਜਦੋਂ ਉਹ ਇੱਕ ਕਿਸਾਨ ਪਹਿਲਾਂ ਪਨੀਰੀ ਬੀਜਦਾ, ਫਿਰ ਪੱਟ ਕੇ ਉਹ ਝੋਨਾ ਲਾਉਂਦਾ, ਉਹਦੇ ਉੱਤੇ ਉਹਦੀ ਮਿਹਨਤ ਹੈ, ਪਰ ਉਹ ਝੋਨੇ ਵਾਲੀ ਫਸਲ ਵਿੱਚ ਵੇਖਿਓ ਨਦੀਨ ਉਹਨੇ ਬੀਜਿਆ ਨਹੀਂ, ਆਪਣੇ ਆਪ ਉੱਗ ਗਏ। ਕਣਕ ਦੀ ਬਿਜਾਈ ਕਿਸਾਨ ਨੇ ਕੀਤੀ ਹੈ, ਪਰ ਕਣਕ ਦੇ ਖੇਤ ਵਿੱਚ ਘਾਹ ਬੂਟੇ ਆਪਣੇ ਆਪ ਉੱਗ ਗਏ। ਘਰ ਵਿੱਚ ਤੁਸੀਂ ਗਮਲੇ ਵਿੱਚ ਕੋਈ ਬੂਟਾ ਲਾਉਂਦੇ ਹੋ, ਘਾਹ ਉਹਦੇ ਵਿੱਚ ਆਪੇ ਉੱਗ ਖੜਦਾ, ਉਹ ਕਿੱਥੋਂ ਆਇਆ? ਏਦਾਂ ਕੁਦਰਤ ਦੇ ਨਿਯਮ ਵਿੱਚ ਇਹ ਚੀਜ਼ਾਂ, ਚੰਗੇ ਕਰਮ ਬੀਜਣੇ ਪੈਣਗੇ, ਮਾੜੇ ਕਰਮ ਬੀਜਣ ਦੀ ਲੋੜ ਨਹੀਂ ਤੁਹਾਡੇ ਜੀਵਨ ਵਿੱਚ, ਆਪਣੇ ਆਪ ਵਾਲੇ ਦੋਨੇ, ਇਹ ਕੁਦਰਤ ਦੇ ਨਿਯਮ ਵਿੱਚ ਹੈ। ਇਸ ਲਈ ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਪਰਫੈਕਟ ਹਾਂ, ਮੈਂ ਕਦੇ ਕੋਈ ਗਲਤੀ ਨਹੀਂ ਕੀਤੀ, ਮੇਰੇ ਤੋਂ ਕਦੇ ਕੋਈ ਭੁੱਲ ਨਹੀਂ ਹੋਈ, ਇਸ ਗੱਲ ਦਾ ਕੋਈ ਦਾਅਵਾ ਨਹੀਂ ਕਰ ਸਕਦਾ। ਸਾਰੀ ਦੁਨੀਆ ਇਮਪਰਫੈਕਟ ਹੈ, ਕੋਈ ਨਾ ਕੋਈ ਗਲਤੀ, ਕੋਈ ਭੁੱਲ, ਕੋਈ ਔਗਣ, ਕੋਈ ਕਮੀ ਹਰ ਸਰੀਰ ਵਿੱਚ। ਤਾਂ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਾ ਦੱਸਿਆ, ਪਾਤਸ਼ਾਹ ਦਾ ਇੱਕ ਸ਼ਬਦ ਹੈ ਬਸੰਤ ਹਿੰਡੋਲ ਦੇ ਅੰਦਰ, ਉੱਥੇ ਮਹਾਰਾਜ ਕਹਿੰਦੇ ਨੇ ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋ ਕ੍ਰਿਤ ਤੁਲਸੀ ਮਾਲਾ। ਗੁਰੂ ਨਾਨਕ ਸਾਹਿਬ ਮਹਾਰਾਜ, ਰਾਮ ਨਾਮ ਜਪ ਬੇੜਾ ਬੰਦੋ, ਦਇਆ ਕਰੋ ਦਇਆਲ। ਫਿਰ ਅਗਲੀ ਐਗਜ਼ਾਮਪਲ ਦਿੱਤੀ,
ਕਹਿੰਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੀ ਵਾਲ ਕਾਹੇ ਗੱਜ ਲਾਵੋ। ਕਹਿੰਦੇ ਰੇਤ ਦੀ ਕੰਧ ਹੋਵੇ, ਉਹਨੂੰ ਬਾਹਰੋਂ ਪਲਸਤਰ ਕਰ ਦਿਓ ਸੀਮਿੰਟ ਨਾਲ, ਉਹ ਕਿੰਨੀ ਕੁ ਦੇਰ ਰਹੇਗੀ, ਉਹਨੇ ਡਿੱਗ ਜਾਣਾ। ਏਦਾਂ ਬਾਹਰੋਂ ਕਿਸੇ ਧਰਮ ਦਾ ਪਹਿਰਾਵਾ ਪਹਿਨ ਲਓ, ਅੰਦਰ ਧਰਮ ਨਾ ਹੋਵੇ, ਉਹ ਬਹੁਤੀ ਦੇਰ ਨਹੀਂ ਰਹੇਗਾ, ਉਹ ਡਿੱਗ ਜਾਂਦਾ। ਜਿਹੜੇ ਲੋਕ ਬਾਹਰੋਂ ਪਹਿਰਾਵੇ ਤੱਕ ਸੀਮਿਤ ਰਹੇ, ਤੁਹਾਡੇ ਸਾਹਮਣੇ ਨੇ ਸਾਧ ਸੰਗਤ ਜਿਨ੍ਹਾਂ ਨੂੰ ਡੇਢ ਡੇਢ ਲੱਖ ਲੋਕ ਮੱਥਾ ਟੇਕਦੇ ਸੀ, ਅੱਜ ਜੇਲ੍ਹਾਂ ਵਿੱਚ ਬੈਠੇ ਨੇ। ਕਿਉਂ? ਉਹ ਧਾਰਮਿਕ ਗੁਰੂ ਹੋਣ ਦੇ ਬਾਵਜੂਦ ਬੜੇ ਵੱਡੇ ਕ੍ਰਿਮੀਨਲ ਨਿਕਲੇ, ਕਿਉਂਕਿ ਬਾਹਰੋਂ ਪਲਸਤਰ ਹੋਇਆ ਹੋਇਆ ਸੀ, ਅੰਦਰ ਰੇਤ ਹੈ। ਇਸ ਲਈ ਪਾਤਸ਼ਾਹ ਨੇ ਲੋਕਾਂ ਨੂੰ ਬਾਇਓਲੋਜਿਕ ਓਰਿਜਿਨਲ ਧਰਮ ਦਿੱਤਾ ਹੈ, ਔਰ ਕਿਸੇ ਧਰਮ ਦੀ ਕੋਈ ਨਿੰਦਿਆ ਨਹੀਂ ਕੀਤੀ। ਹਿੰਦੂ ਨੂੰ ਕਿਹਾ ਤੂੰ ਰਹਿ ਹਿੰਦੂ ਪਰ ਸੱਚਾ ਬਣ, ਮੁਸਲਮਾਨ ਨੂੰ ਕਿਹਾ ਰਹਿ ਤੂੰ ਮੁਸਲਮਾਨ, ਰੋਜੇ ਰੱਖਦੇ ਰਮਜ਼ਾਨ ਦੇ ਮਹੀਨੇ ਰੱਖ, ਨਵਾਜ਼ ਪੰਜ ਵਕਤ ਦੀ ਪੜ੍ਹਨੇ ਪੜ੍ਹ, ਹਜ ਕਰਨ ਜਾਂਦੇ ਜਾ, ਪਰ ਇੱਕ ਗੱਲ ਯਾਦ ਰੱਖ, ਜਿੰਨੀ ਦੇਰ ਤੇਰਾ ਦਿਲ ਮੋਮ ਵਰਗਾ ਨਰਮ ਨਹੀਂ ਹੁੰਦਾ, ਉਨੀ ਦੇਰ ਅੱਲਾ ਤਾਲਾ ਖੁਦਾ ਬਿਲਕੁਲ ਨਹੀਂ ਮਿਲੇਗਾ। ਉਹਨੂੰ ਕਿਹਾ ਰਹਿ ਮੁਸਲਮਾਨ ਪਰ ਸੱਚਾ ਬਣ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਹਿੰਦੂ ਨੂੰ ਕਿਹਾ ਰਹਿ ਹਿੰਦੂ, ਤੇਰੇ ਜੰਜੂ ਵਿੱਚ ਕੋਈ ਡਿਫੈਕਟ ਨਹੀਂ, ਪੜ ਗਾਇਤਰੀ ਦਾ ਮੰਤਰ, ਪਰ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਿਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸਮਾਨ ਸਨਾਨ ਕਾ ਜੋ ਗਲ ਚੱਲੇ ਪਾਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਉਹ ਸਰਲ ਧਰਮ ਦਿੱਤਾ। ਪਾਤਸ਼ਾਹ ਕਹਿੰਦੇ ਨੇ ਜਿਹੜੇ ਵੀ ਮਤ ਦੇ ਧਰਮ ਹੋ, ਬਾਹਰੋਂ ਪਹਿਰਾਵਾ ਧਰਮ ਨਹੀਂ, ਅੰਦਰ ਦਾ ਸ਼ੁਭ ਕਰਮ ਹੀ ਧਰਮ। ਉਹ ਬੰਦਾ ਬਗੈਰ ਕਿਸੇ ਮਸੀਤ ਮਸਜਿਦ ਮੰਦਰ ਤੋਂ ਕਮਾ ਸਕਦਾ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਬਚਨ ਕਹਿ ਕਾਹੇ ਕਲਰਾ ਸਿੰਚੋ, ਜ਼ਮੀਨ ਕਲਰ ਵਾਲੀ ਹੋਵੇ, ਪਾਣੀ ਲਾਈ ਜਾਓ, ਕਹਿੰਦੇ ਉੱਚੋ ਨਹੀਂ ਕੋਈ ਫਸਲ ਹੁੰਦੀ, ਕਿਉਂਕਿ ਉਹ ਧਰਤੀ ਉਪਜਾਊ ਨਹੀਂ, ਉਹਦੇ ਵਿੱਚ ਯੂਨੀਵਰਸਿਟੀ ਨਾਲ ਬੀਜ ਲਿਆ ਕੇ ਵੀ ਬੀਜ ਦਿਓ, ਉਹ ਨਿਸ਼ਫਲ ਰਹੇਗਾ, ਉਹ ਫਲ ਨਹੀਂ ਦੇਗਾ, ਕਿਉਂ? ਧਰਤੀ ਵਿੱਚ ਡਿਫੈਕਟ ਹੈ। ਬਾਹਰੋਂ ਤੂੰ ਜਿਹੜੇ ਮਰਜ਼ੀ ਧਰਮ ਦੇ ਵਸਤਰ ਪਹਿਨ, ਜਿਹੜੀ ਮਰਜ਼ੀ ਪੂਜਾ ਪਾਠ ਕਰ, ਜੇ ਅੰਦਰ ਹਿਰਦੇ ਵਿੱਚ ਕਪਟ ਹੈ, ਫਿਰ ਬਾਹਰ ਦਾ ਬੀਜਿਆ ਹੋਇਆ ਧਰਮ ਦਾ ਬੀਜ ਇਸ ਤਰ੍ਹਾਂ ਹੈ ਜਿਵੇਂ ਕਲਰੱਠੀ ਧਰਤੀ ਵਿੱਚ ਕੋਈ ਬੀਜ ਪਾ ਦਿੱਤਾ। ਅੱਗੇ ਪਾਤਸ਼ਾਹ ਨੇ ਬਚਨ ਕਹੇ ਹਜ਼ੂਰ

ਜਾਈ। ਕਹਿੰਦੇ ਤੇਰੀ ਮਿਹਨਤ ਵਿਅਰਥ ਨਹੀਂ ਜਾਏਗੀ, ਇੱਕ ਕੰਮ ਕਰ। ਇਹ ਗ੍ਰਸਤੀ ਬੰਦਿਆ ਇਹ ਸੁਭਾਵਕ ਹੈ ਕਿ ਸੰਸਾਰ ਵਿੱਚ ਮਿਲ ਰਹਿੰਦੀ ਹੈ, ਇਹ ਸੁਭਾਵਕ ਹੈ। ਫਸਲ ਬੀਜੀ ਹੈ, ਨਦੀਨ ਆਪੇ ਉੱਗਿਆ, ਕਣਕ ਬੀਜੀ ਹੈ, ਘਾਹ ਆਪੇ ਉੱਗ ਗਿਆ। ਚੰਗੇ ਕਰਮ ਬੀਜਣੇ ਪੈਂਦੇ ਨੇ, ਮਾੜੇ ਆਪੇ ਨਾਲ ਉੱਗ ਪੈਂਦੇ ਨੇ। ਸਾਧ ਸੰਗਤ, ਕਿਤੇ ਝੂਠ ਬੋਲਣ ਦਾ ਕੋਈ ਸਕੂਲ ਹੈ ਜਿੱਥੇ ਝੂਠ ਬੋਲਣਾ ਸਿਖਾਇਆ ਜਾਂਦਾ ਹੋਵੇ? ਕਿਤੇ ਚੋਰੀ ਕਰਨ ਦਾ ਕੋਈ ਟ੍ਰੈਕਟ ਸਿਖਾਉਣ ਵਾਸਤੇ ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਇੰਸਟੀਚਿਊਟ ਹੋਵੇ ਜਿੱਥੇ ਚੋਰੀ ਕਰਨੀ ਸਿਖਾਈ ਜਾਂਦੀ ਹੋਵੇ? ਨਹੀਂ, ਉਹ ਲੋਕ ਆਪਣੇ ਆਪ ਸਿੱਖ ਲੈਂਦੇ। ਮਾੜੇ ਕਰਮ, ਵਿਚਾਰ, ਕਤਲ, ਝੂਠ ਬੋਲਣਾ, ਇਹ ਕੁਕਰਮ ਕਰਨੇ, ਇਹ ਸਿਖਾਉਣ ਦਾ ਕੋਈ ਇੰਸਟੀਚਿਊਟ ਨਹੀਂ, ਆਪਣੇ ਆਪ ਸਮਾਜ ਵਿੱਚ ਆ ਜਾਂਦੇ ਨੇ। ਨਸ਼ਾ ਛਡਾਉਣ ਵਾਲੇ ਕੇਂਦਰ ਤੁਸੀਂ ਵੇਖੋਗੇ, ਕਿਤੇ ਨਸ਼ਾ ਪੀਣ ਸਿਖਾਉਣ ਵਾਲੇ ਕੇਂਦਰ ਹੈ ਜਿੱਥੇ ਨਸ਼ਾ ਪੀਣਾ ਸਿਖਾਇਆ ਜਾਂਦਾ ਹੋ? ਨਹੀਂ, ਆਪਣੇ ਆਪ ਕੁਰੀਤੀਆਂ ਆਪਣੇ ਆਪ ਆਉਂਦੀਆਂ। ਇਸ ਤਰ੍ਹਾਂ ਜਿਵੇਂ ਪਾਣੀ ਨਿਵਾਣ ਵੱਲ ਦੇ ਪਾਸੇ ਆਪਣੇ ਆਪ ਭੱਜਦਾ, ਏਦਾਂ ਇਹ ਸੰਸਾਰ ਹੈ। ਇਹਦੇ ਵਿੱਚ ਸਾਧ ਸੰਗਤ ਆਪਣੇ ਆਪ ਉੱਗਣ ਆਉਂਦੇ ਨੇ। ਪਾਤਸ਼ਾਹ ਨੇ ਫਿਰ ਬਚਣ ਦਾ ਕੋਈ ਤਰੀਕਾ ਕਿਹਾ, ਭਾਈ ਇਹ ਸਭ ਕੁਝ ਤੇਰੇ ਨੇੜੇ ਆਏਗਾ, ਤੂੰ ਹਰ ਰੋਜ਼ ਗੁਰੂ ਕਿਆ ਸਿੱਖਾ ਰਹਿ, ਗ੍ਰਸਤੀ ਪਰਿਵਾਰ ਸੰਸਾਰ ਕਾਰੋਬਾਰ ਵਿੱਚ ਰਹਿ, ਪਰ ਜੇ ਤੂੰ ਚਾਹੁੰਦਾ ਪ੍ਰਵਾਨ ਹੋਣਾ, ਫਿਰ ਇੱਕ ਚੀਜ਼ ਦਾ ਖਿਆਲ ਕਰ। ਜਿਵੇਂ ਫਸਲ ਬੀਜ ਕੇ ਕਿਸਾਨ ਬਾੜ ਲਾ ਦਿੰਦਾ, ਤੇ ਫਸਲ ਵਿੱਚ ਜਦੋਂ ਉਹ ਬੀਜ ਬੀਜਦਾ, ਉਹਦੇ ਝੋਨੇ ਕਣਕ ਨਾਲ ਨਦੀਨ ਘਾਹ ਬੂਟਾ ਉੱਗਦਾ, ਫਿਰ ਉਹ ਕੀ ਕਰਦਾ? ਦੋ ਬੰਦੇ ਦਿਹਾੜੀ ਤੇ ਲਾ ਕੇ ਇੱਕ ਖੁਰਪਾ ਰੰਬਾ ਦਿੰਦਾ, ਉਹਨਾਂ ਨੂੰ ਕਹਿੰਦਾ ਵੀ ਅਸਲੀ ਬੂਟੇ ਨੂੰ ਸਾਂਭ ਕੇ ਰੱਖਣਾ, ਨਦੀਨ ਪੱਟਣਾ। ਉਹ ਫਿਰ ਫਸਲ ਦੀ ਗੋਡੀ ਕਰਦੇ ਨੇ, ਜਿੰਨੀ ਤੁਸੀਂ ਸਬਜ਼ੀਆਂ ਖਾਂਦੇ ਉਹਨਾਂ ਦੀਆਂ ਉਹ ਗੋਡੀਆਂ ਕਰਦੇ ਨੇ। ਕਿਉਂ? ਉਹਦੇ ਵਿੱਚੋਂ ਉਹ ਘਾਹ ਨਦੀਨ ਫਸਲ ਤੋਂ ਬਾਹਰ ਕੱਢ ਦਿੰਦੇ ਨੇ। ਜੇ ਉਹ ਨਾ ਕੱਢਣ ਤੇ ਨੁਕਸਾਨ ਕੀ ਹੈ? ਜੇ ਕਿਸਾਨ ਖੇਤ ਵਿੱਚੋਂ ਨਦੀਨ ਘਾਹ ਫੂਸ ਨਾ ਕਢਾਵੇ, ਸਾਧ ਸੰਗਤ ਤੋਂ ਧਰਤੀ ਵਿੱਚ ਪੌਸ਼ਟਿਕਤਾ ਨਹੀਂ ਰਹੇਗੀ, ਉਹਦੀ ਫਸਲ ਦਾ ਝਾੜ ਘਟ ਜਾਂਦਾ। ਬਸ ਇਹੀ ਗੱਲ ਪਾਤਸ਼ਾਹ ਨੇ ਕਹੀ, ਸਿੱਖਾ ਸੁਭਾਵਕ ਹੈ ਤੇਰੇ ਜੀਵਨ ਵਿੱਚ ਮਾੜੀਆਂ ਚੀਜ਼ਾਂ ਨੇੜੇ ਰਹਿਣਗੀਆਂ, ਜੇ ਇਹ ਦੂਰ ਨਾ ਕੀਤੀਆਂ ਕੁਰੀਤੀਆਂ, ਫਿਰ ਨੁਕਸਾਨ ਇਹ ਹੋਣਾ, ਤੇਰਾ ਬਹੁਤਾ ਕੀਤਾ ਹੋਇਆ ਪਾਠ ਵੀ ਤੈਨੂੰ ਲਾਭ ਨਹੀਂ ਦੇਵੇਗਾ, ਤੇਰਾ ਬਹੁਤਾ ਕੀਤਾ ਪੁੰਨ ਦਾਨ ਤੈਨੂੰ ਲਾਭ ਨਹੀਂ ਦੇਵੇਗਾ। ਜਦੋਂ ਤੋਂ ਨਦੀਨ ਬੁਰਾਈਆਂ ਰੋਜ਼ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਇੱਕ ਪੜਿਆ ਹੋਇਆ ਜਪਜੀ ਸਾਹਿਬ ਵੀ ਤੈਨੂੰ ਰੱਬ ਨਾਲ ਜੋੜ ਦੇਵੇਗਾ। ਜਦੋਂ ਤੂੰ ਨਦੀਨ ਭਾਵ ਬੁਰਿਆਈ ਰੋਜ਼ ਕੱਢਣ ਲੱਗ ਪਿਆ, ਰੋਜ਼ ਆਪਣੇ ਆਪ ਦੇ ਸੁਧਾਰ ਲਿਆਉਣਾ ਸ਼ੁਰੂ ਕਰ ਦਿੱਤਾ, ਫਿਰ ਤੇਰੇ ਜੀਵਨ ਵਿੱਚੋਂ ਕੁਰੀਤੀਆਂ ਇੱਕ ਇੱਕ ਕਰਕੇ ਨਿਕਲ ਜਾਣਗੀਆਂ, ਔਰ ਇੱਕ ਪੜਿਆ ਜਪਜੀ ਸਾਹਿਬ ਵੀ ਤੈਨੂੰ ਗੁਰੂ ਦੇ ਭੈ ਵਿੱਚ ਨੇੜੇ ਰੱਖੇਗਾ। ਤਾਂਹੀਓ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹਿ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਤੇ ਨਾਲ ਕੀ ਕਰ ਛੋੜ ਅਵਗੁਣ ਚੱਲੀਏ, ਔਗਣਾਂ ਨੂੰ ਨਾਲ ਨਾਲ ਛੱਡ, ਸਹਿਜੇ ਸਹਿਜੇ ਨਿਰਮਲ ਹੋ ਜਾਏਗਾ। ਹਰ ਰੋਜ਼ ਆਪਣੀ ਮਤ ਸੁਰਤ ਸ਼ੁੱਧ ਕਰ। ਹੁਣ ਉਹਦਾ ਇਲਾਜ ਕੀ ਹੈ? ਦੇਖੋ, ਕੋਈ ਬੰਦਾ ਦਾਅਵਾ ਕਰੇ ਕਿ ਮੈਂ ਪਰਫੈਕਟ ਹਾਂ, ਮੇਰੇ ਤੋਂ ਕੋਈ ਗਲਤੀ ਨਹੀਂ, ਇਹ ਹੋਏ ਨਹੀਂ। ਹਰ ਇਨਸਾਨ ਵਿੱਚ ਕੋਈ ਨਾ ਕੋਈ ਔਗਣ ਹੈ। ਅੰਮ੍ਰਿਤ ਛਕਣ ਤੋਂ ਬਾਅਦ ਵੀ ਪੰਜ ਪਿਆਰੇ ਨਿਤਨੇਮ ਪੱਕਾ ਇਸ ਲਈ ਕਰਾਉਂਦੇ ਨੇ, ਸਿੱਖਾ ਰੋਜ਼ ਨਿਤ ਦਾ ਨੇਮ ਜਪਜੀ ਸਾਹਿਬ ਪੜ, ਰੋਜ਼ ਬਾਣੀ ਦਾ ਦਿੱਤਾ ਪਾਠ ਕਰ। ਕਿਉਂ? ਜਿਹੜਾ 24 ਘੰਟੇ ਵਿੱਚ ਕੁਝ ਤੇਰੇ ਨੇੜੇ ਆਉਂਦਾ, ਉਹਨੂੰ ਬਾਣੀ ਦੇ ਪੜਨ ਨਾਲ ਦੂਰ ਹੋ ਜਾਏਗਾ। ਉਹਨੂੰ ਰੋਜ਼ ਵਾਹਿਗੁਰੂ ਜਪਣ ਨਾਲ ਉਹ ਜੋ ਕੁਝ ਨੇੜੇ ਆਉਂਦਾ ਉਹ ਵੱਖ ਹੋ ਜਾਏਗਾ। ਤੁਹਾਡੇ ਵਿੱਚ ਜਿਹੜੇ ਅਭਿਆਸੀ ਬੈਠੇ ਨੇ ਨਿਤਨੇਮ ਵੀ ਪੱਕੇ, ਇਹ ਤੁਹਾਡਾ ਤਜਰਬਾ ਰਹੇਗਾ। ਜਦੋਂ ਸਵੇਰੇ ਬਹਿ ਕੇ ਨਿਤਨੇਮ ਕਰੋਗੇ, ਪਿਛਲੇ 24 ਘੰਟਿਆਂ ਚ ਜੋ ਹੋਇਆ ਤੁਹਾਡੀ ਸੁਰਤ ਚ ਘੁੰਮਣਾ, ਔਰ ਖਾਸ ਕਰਕੇ ਚੰਗਾ ਨਹੀਂ, ਜੋ ਕੁਝ ਮਾੜਾ ਹੋਇਆ ਉਹ ਘੁੰਮਣਾ। ਜਿੱਥੇ ਝੂਠ ਬੋਲਿਆ ਉਹ ਆਉਣਾ ਸੁਰਤ ਚ, ਜੋ ਕੁਝ ਝੂਠ ਸੁਣਿਆ ਉਹ ਨਿਤਨੇਮ ਵੇਲੇ ਚੇਤੇ ਆਉਣਾ, ਜੋ ਕੁਝ ਕੁਕਰਮ ਹੋਇਆ ਉਹ ਨਿਤਨੇਮ ਕਰਦਿਆਂ ਤੁਹਾਡੀ ਸੁਰਤ ਵਿੱਚ ਚੀਜ਼ਾਂ ਆਉਣਗੀਆਂ। ਪਾਤਸ਼ਾਹ ਨੇ ਕਿਹਾ, ਭਾਈ ਇਨਸਾਨ ਹੈ, ਕੋਈ ਬੰਦਾ ਪਰਫੈਕਟ ਨਹੀਂ, ਇਹ ਗਲਤੀਆਂ ਹੋਣਗੀਆਂ, ਪਰ ਇਹਨੂੰ ਸੁਧਾਰਨ ਵਾਸਤੇ ਇੱਕ ਨਿਯਮ ਹੈ, ਜਦੋਂ ਉਹ ਪਿਛਲੇ 24 ਘੰਟਿਆਂ ਚ ਜੋ ਗਲਤ ਹੋਇਆ ਉਹਨੂੰ ਅਗਲੇ 24 ਘੰਟਿਆਂ ਚ ਹੁਣ ਸਹੀ ਕਰ। ਨਿਤਨੇਮ ਕਰਨ ਦਾ ਭਾਵ ਇਹ ਹੈ, ਬਾਣੀ ਪੜ, ਜੋ ਸੁਰਤ ਵਿੱਚ ਪਹਿਲਾਂ ਪਿੱਛੇ ਲੰਘ ਗਿਆ ਉਹਨੂੰ ਅਗਲੇ 24 ਘੰਟਿਆਂ ਵਿੱਚ ਦਰੁਸਤ ਕਰ, ਜੋ ਕੁਝ ਪਹਿਲਾਂ ਗਲਤ ਹੋਇਆ ਉਹਨੂੰ 24 ਘੰਟਿਆਂ ਵਿੱਚ ਦਰੁਸਤ ਕਰ, ਸਹਿਜੇ ਸਹਿਜੇ ਛੋੜ ਅਵਗੁਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ, ਜਾਏ ਆਪਣਾ ਪਿੜ ਮੱਲੀਏ। ਏਦਾਂ ਤੂੰ ਸ਼ੁੱਧ ਹੋ ਜਾਏਗਾ। ਜਿਵੇਂ ਕਿਸਾਨ ਜਿਹੜਾ
ਉਹ ਫਸਲ ਦੇ ਵਿੱਚੋਂ ਨਦੀਨ ਕੱਢ ਕੇ ਪਰੇ ਕਰ ਦੇਣ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਿੱਦਣ ਪਹਿਲੀ ਵਾਰ ਭਾਈ ਲਹਿਣਾ ਜੀ ਹੈ ਨਾ ਸ਼੍ਰੀ ਕਰਤਾਰਪੁਰ ਸਾਹਿਬ, ਪਾਤਸ਼ਾਹ ਨੇ ਆਉਂਦਿਆਂ ਨੇ ਖੇਤਾਂ ਵਿੱਚ ਕੰਮ ਕਰਦੇ ਆ, ਭਾਈ ਲਹਿਣਾ ਜੀ ਦੇ ਸੀਸ ਉੱਤੇ ਘਾਹ ਦੀ ਨਦੀਨ ਦੀ ਜਿਹੜਾ ਫਸਲ ਚੋਂ ਕੱਢਿਆ ਉਹ ਪੰਡ ਚੁਕਾ ਦਿੱਤੀ। ਚੌਲਾਂ ਦੀ ਫਸਲ ਵਿੱਚੋਂ ਜੋ ਮਹਾਰਾਜ ਜੀ ਨਦੀਨ ਕੱਢ ਰਹੇ ਸੀ ਉਹ ਭਰੀ ਇਸੇ ਤਰ੍ਹਾਂ ਪਾਣੀ ਨਾਲ ਨਿਚੜਦਿਆਂ ਭਾਈ ਲਹਿਣੇ ਨੂੰ ਚੁਕਾ ਦਿੱਤੀ। ਕਹਿੰਦੇ ਨੇ ਉਹਦੇ ਕੀਮਤੀ ਵਸਤਰ ਉਹ ਗੰਦੇ ਪਾਣੀ ਨਾਲ ਲਿਬੜ ਗਏ। ਜਦੋਂ ਲਿਜਾ ਕੇ ਉਹ ਪੰਡ ਪੱਠਿਆਂ ਦੀ ਸੁੱਟੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹਿਲ। ਮਾਤਾ ਸੁਲੱਖਣੀ ਜੀ ਅੱਗੇ ਕਹਿੰਦੇ, ਮਹਾਰਾਜ ਜਿਹੜਾ ਆਉਂਦਾ ਤੁਸੀਂ ਸੇਵਾ ਚ ਲਾ ਲੈਂਦੇ ਹੋ, ਕੱਪੜੇ ਤਾਂ ਵੇਖ ਲਿਆ ਕਰੋ, ਲਹਿਣੇ ਦੇ ਵਸਤਰ ਤਾਂ ਵੇਖ ਲੈਂਦੇ, ਵਿਚਾਰਾ ਪਹਿਲੀ ਵਾਰ ਆਇਆ, ਨਾਲੇ ਉਹਦੇ ਕੱਪੜੇ ਵੇਖੋ ਕਿੰਨੇ ਸੋਹਣੇ ਨੇ। ਇਹ ਬੰਦਾ ਕੋਈ ਸ਼ਾਹੂਕਾਰ ਜਾਪਦਾ, ਉਹਦੇ ਕੱਪੜੇ ਤਾਂ ਵੇਖ ਲੈਂਦੇ, ਉਹਦੇ ਸਾਰੇ ਕੱਪੜੇ ਲਿਬੜ ਗਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸੁਲੱਖਣੀਏ ਜੇ ਇਹ ਪੰਡ ਚੱਕਣ ਦੇ ਯੋਗ ਹੋ ਗਿਆ, ਵੇਖੀ ਇਹ ਵਸਤਰਾਂ ਤੇ ਲੱਗਿਆ ਚਿੱਕੜ ਨਹੀਂ, ਇੱਕ ਦਿਨ ਇਹੋ ਕਿੱਚੜ ਕੇਸਰ ਬਣ ਜਾਏਗਾ, ਲੋਕ ਇਹਦੀ ਖੁਸ਼ਬੂ ਨਾਲ ਆਪਣਾ ਜੀਵਨ ਸੁਧਾਰਨਗੇ। ਇਹ ਚਿੱਕੜ ਨਹੀਂ, ਇਹ ਕੀਚੜ ਇੱਕ ਦਿਨ ਕੇਸਰ ਬਣੇਗਾ, ਇਹ ਸ਼ੁਭ ਗੁਣਾਂ ਦਾ ਕੇਸਰ ਦੂਜਿਆਂ ਦਾ ਜੀਵਨ ਸੁਧਾਰ ਦੇਗਾ। ਸਾਧ ਸੰਗਤ, ਉਹ ਨਦੀਨ ਇਸ ਲਈ ਜੀਵਨ ਚੋਂ ਕਢਾਉਣਾ ਹੈ, ਪਾਤਸ਼ਾਹ ਨੇ ਉਹਦੀ ਵੀ ਐਗਜ਼ਾਮਪਲ ਦਿੱਤੀ ਹੈ, ਰੋਜ਼ ਨਦੀਨ ਬੁਰਾਈਆਂ ਆਪਣੇ ਜੀਵਨ ਚੋਂ ਕੱਢ, ਇੱਕ ਦਿਨ ਸ਼ੁੱਧ ਹੋ ਜਾਏਗਾ। ਇਹਦੇ ਬਾਰੇ ਇੱਕ ਪੌੜੀ ਤੁਸੀਂ ਰੋਜ਼ ਪੜ੍ਹਦੇ ਹੋ, ਸਤਿਗੁਰਾਂ ਬਾਗ ਐਗਜ਼ਾਮਪਲ ਇਤੋਂ ਸੌਖਾ ਨਹੀਂ ਕੋਈ ਸਮਝਾ ਸਕਦਾ, ਪਾਤਸ਼ਾਹ ਨੇ ਇੰਨਾ ਸੌਖਾ ਕਰਕੇ ਸਮਝਾਇਆ। ਹਜ਼ੂਰ ਕਹਿੰਦੇ ਨੇ ਜਿਵੇਂ ਰੋਜ਼ 24 ਘੰਟਿਆਂ 'ਚ ਕੱਪੜਾ ਮੈਲਾ ਹੋ ਜਾਂਦਾ ਤਾਂ ਕੀ ਉਹ ਕੱਪੜੇ ਆਪਾਂ ਸੁੱਟ ਦਈਦੇ ਨੇ? ਨਹੀਂ, ਸਾਬਣ ਤੇ ਪਾਣੀ ਨਾਲ ਉਹ ਕੱਪੜੇ ਫਿਰ ਧੋ ਕੇ ਸਾਫ਼ ਹੋ ਜਾਂਦੇ। ਸਰੀਰ 24 ਘੰਟਿਆਂ ਵਿੱਚ ਇਸ਼ਨਾਨ ਦੀ ਲੋੜ ਮੰਗਦਾ, ਉਹਨੂੰ ਸਾਬਣ ਤੇ ਪਾਣੀ ਨਾਲ ਫਿਰ ਇਸ਼ਨਾਨ ਕਰਾ ਲਈਦਾ। ਏਦਾਂ ਬਸ ਆਪਣੀ ਸੁਰਤ ਨੂੰ ਵੀ ਰੋਜ਼ ਧੋ ਲਿਆ ਕਰ, ਜਾਂ ਇੱਕ ਦਿਨ ਮਰਨ ਤੋਂ ਪਹਿਲਾਂ ਕਾਲ ਆਉਣ ਤੋਂ ਪਹਿਲਾਂ ਤੇਰੀ ਸਾਂਝ ਅਕਾਲ ਪੁਰਖ ਨਾਲ ਬਣ ਜਾਏ, ਕਿਉਂਕਿ ਉਹਨੂੰ ਸ਼ੁੱਧ ਤੇ ਨਿਰਮਲ ਚਾਹੀਦਾ, ਔਰ ਕੋਈ ਦਾਵਾ ਕਰਕੇ ਨਹੀਂ ਹੋ ਸਕਦਾ। ਪਾਤਸ਼ਾਹ ਨੇ ਬਚਨ ਕਹਿ, ਭਾਈ ਏਦਾਂ ਆਪਣੀ ਸੁਰਤ ਵੀ ਧੋ ਲਿਆ ਕਰ, ਤੇਰੀ ਮੱਤ ਨੂੰ ਪਾਪ ਲੱਗਣਾ ਸੁਭਾਵਕ ਹੈ, ਉਹਨੂੰ ਰੋਜ਼ ਧੋ ਲਿਆ ਕਰ ਜਿਵੇਂ ਮੈਲਾ ਕੱਪੜਾ ਧੋ ਲਈਦਾ। ਆ ਪੌੜੀ ਪੜ੍ਹੋ, ਤੁਹਾਨੂੰ ਯਾਦ ਹੈ ਹਜ਼ੂਰ

ਕਹਿੰਦੇ ਕੋਈ ਬਲੀ ਹੈ ਇੱਦਾਂ ਦਾ ਜਿਹੜਾ ਪੰਜਾਂ ਨੂੰ ਮਾਰ ਲੈ, ਕਿਉਂਕਿ ਇਹ ਪੰਜ ਨਹੀਂ, ਪੰਜਾਂ ਦੇ ਅੱਗੇ ਪੰਜੀ ਪੰਜੀ ਬੜੀ ਤਕੜੀ ਫੌਜ ਹੈ। ਹੰਕਾਰ ਆਉਂਦਾ, ਈਰਖਾ ਆਉਂਦੀ ਹੈ, ਈਰਖਾ ਆਉਂਦੀ ਹੈ, ਕ੍ਰੋਧ ਆਉਂਦਾ, ਕ੍ਰੋਧ ਆਉਂਦਾ ਅਸੰਤੁਸ਼ਟੀ ਪੈਦਾ ਹੁੰਦੀ ਹੈ, ਅੱਗੇ ਤੋਂ ਅੱਗੇ ਰੋਗ ਵੱਧਦੇ ਨੇ। ਸਾਧ ਸੰਗਤ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਿਵੇਂ ਕਿਸੇ ਬੰਦੇ ਦੇ ਕੋਲੈਸਟ੍ਰੋਲ ਵੱਧ ਜਾਣ ਸਰੀਰ ਵਿੱਚ, ਜਿਹਨੂੰ ਆ ਡਾਕਟਰ ਕਹਿੰਦੇ ਬਲੱਡ ਗਾੜਾ ਹੋ ਜਾਏ, ਤਾਂ ਸਾਧ ਸੰਗਤ ਉਹਦਾ ਭਾਵ ਇਹ ਹੈ ਵੀ ਉਹ ਕਈ ਰੋਗਾਂ ਨੂੰ ਦਾਵਤ ਦਿੰਦਾ ਹੈ। ਉਹ ਕਹਿੰਦਾ ਵੀ ਬੰਦਾ ਢਾ ਲਿਆ, ਹੁਣ ਤੁਸੀਂ ਆ ਜਾਓ, ਜਿੰਨੇ ਮਰਜ਼ੀ ਰੋਗ ਆ ਸਕਦੇ ਨੇ। ਏਦਾਂ ਹੀ ਪੰਜ ਮਹਾਂਬਲੀ ਨੇ, ਉਹ ਜਿਹਦੇ ਉੱਤੇ ਪ੍ਰਭਾਵ ਪਾ ਦੇਣ 25 ਹੋਰ ਸੱਦ ਲੈਂਦੇ ਨੇ। ਈਰਖਾ ਵੀ ਪੈਦਾ ਹੋਏਗੀ, ਜੈਲਸੀਆਂ ਪੈਦਾ ਹੋਣਗੀਆਂ, ਕ੍ਰੋਧ, ਅਸੰਤੁਸ਼ਟੀ, ਬੇਵਿਸ਼ਵਾਸੀ। ਬੇਵਿਸ਼ਵਾਸੀ ਸਾਧ ਸੰਗਤ ਇੱਕ ਵੱਖਰਾ ਹੀ ਰੋਗ ਹੈ, ਤੁਹਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਹੇਗਾ। ਸਾਹਮਣੇ ਖਲੋਤਾ ਬੰਦਾ ਜੇ ਹੱਸ ਰਿਹਾ, ਤੁਹਾਡੇ ਅੰਦਰ ਸ਼ੰਕਾ ਰਹਿਣਾ ਮੇਰੇ ਤੇ ਹੱਸ ਰਿਹਾ। ਜੇ ਉਹ ਤੁਹਾਡੇ ਕੋਲ ਗਿਆ, ਚੁੱਪ ਕਰ ਦੇਣ, ਮੇਰੀ ਗੱਲ ਕਰਦੇ ਸੀ, ਤੁਸੀਂ ਹੈਰਾਨ ਹੋਵੋਗੇ। ਮੈਂ ਵੀ ਸੁਣ ਕੇ ਹੈਰਾਨ ਹੋਇਆ, ਦੋ ਨੌਹਾਂ ਨੇ, ਇੱਕ ਸੱਸ ਹੈ ਸਮਾਜਿਕ ਤੌਰ ਤੇ। ਹੁਣ ਉਹ ਜਦੋਂ ਦੋਵੇਂ ਜਣੀਆਂ ਸੱਸ ਕੋਲ ਬਹਿੰਦੀਆਂ ਨੇ, ਫਿਰ ਤੇ ਸੱਸ ਖੁਸ਼ ਹੈ, ਕੱਲੀ ਕੱਲੀ ਬੈਠੇ। ਜੇ ਉਹ ਦੋਵੇਂ ਇਕੱਠੀਆਂ ਬੈਠਣ, ਸੱਸ ਬੜੀ ਉਦਾਸ ਹੋ ਜਾਂਦੀ ਹੈ, ਕਿਉਂ? ਉਹਨੂੰ ਅਸੰਤੁਸ਼ਟ, ਬੇਵਿਸ਼ਵਾਸੀ ਹੈ, ਸ਼ਾਇਦ ਮੇਰੀਆਂ ਗੱਲਾਂ ਕਰਦੀਆਂ ਨੇ। ਉਹ ਕੋਲ ਜਾਵੇ, ਨੌਹਾਂ ਚੁੱਪ ਕਰ ਜਾਂਦੀਆਂ ਨੇ, ਉਹ ਅੰਦਰੋਂ ਅੰਦਰ ਸੜ ਰਹੀ ਹੈ, ਮੇਰੇ ਕਰਕੇ ਚੁੱਪ ਕਰ ਗਈ। ਇਹ ਬੜਾ ਵੱਡਾ ਰੋਗ ਹੈ, ਇਸ ਰੋਗ ਦਾ ਕਿੱਥੇ ਇਲਾਜ ਹੈ? ਕਿਹੜੇ ਡਾਕਟਰ ਨੂੰ ਦੱਸੋਗੇ ਵੀ ਆਹ ਘਰ ਦਾ ਰੋਗ ਇਲਾਜ ਕਰ ਦਿਓ? ਪਾਤਸ਼ਾਹ ਨੇ ਕਿਹਾ ਸਾਰੇ ਰੋਗ ਉੱਤਰ ਜਾਣਗੇ, ਇੱਕੋ ਹੀ ਤਰੀਕਾ ਹੈ। ਪਹਿਲਾਂ ਉਹਨਾਂ ਪੰਜਾਂ ਨੂੰ ਦਰੁਸਤ ਕਰਨ ਵਾਸਤੇ, ਆ ਦੇਖੋ ਡਾਕਟਰ ਵੀ ਕਈ ਕਹਿੰਦੇ ਨੇ, ਮੈਂ ਵੀ ਪਿੱਛੇ ਜਿਹਾ ਟੈਸਟ ਕਰਾਇਆ, ਉਹ ਕਹਿੰਦੇ ਥੋੜੇ ਜਿਹਾ ਕੋਲੈਸਟ੍ਰੋਲ ਵਧੇ। ਉਹਨਾਂ ਫਿਰ ਕੀ ਕੀਤਾ, ਆਪਣੇ ਹਿਸਾਬ ਨਾਲ ਇੱਕ ਗੋਲੀ ਦੇ ਦਿੱਤੀ। ਡਾਕਟਰ ਸਾਹਿਬ ਇਹਦੇ ਨਾਲ ਕੀ ਹੋਏਗਾ? ਕਹਿੰਦੇ ਇਹਨਾਂ ਬਲੱਡ ਪਤਲਾ ਹੋ ਜਾਣ। ਏਦਾਂ ਹੀ ਹੁੰਦਾ, ਪਾਤਸ਼ਾਹ ਨੇ ਸਾਨੂੰ ਇੱਕ ਮੰਤਰ ਦਿੱਤਾ, ਤੈਨੂੰ ਹੋਰ ਰੋਗ ਨਾ ਲੱਗਣ। ਰੋਜ਼ ਉੱਠਦਿਆਂ ਸਾਰ ਆਹ ਮੰਤਰ ਜਪ ਲਿਆ ਕਰ, ਕਈਆਂ ਰੋਗਾਂ ਤੋਂ ਛੁਟਕਾਰਾ ਹੋ ਜਾਏ। ਪਾਤਸ਼ਾਹ ਕਹਿੰਦੇ ਨੇ ਕੱਲ ਕਲੇਸ਼ ਮਿਟ ਜਾਣ। ਸਿਮਰੋ ਸਿਮਰ ਸਿਮਰ ਸੁਖ, ਪੜੋ ਸਿਮਰੋ ਸਿਮਰ ਸਿਮਰ ਸੁਖ, ਕੱਲ ਕਲੇਸ਼ ਤਨ ਮਾਏ ਮਿਟਾਵੋ। ਮਿਟ ਜਾਣਗੇ ਕੱਲ ਕਲੇਸ਼, ਹੋਰ ਰੋਗ ਵੀ ਅੰਦਰੋਂ ਮਿਟਣਗੇ। ਕਾਹਦੇ ਨਾਲ? ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੇ ਨਾਵੇ ਕੈ। ਇੱਕ ਵਾਰ ਪੜਾਓ ਆਪਣੇ ਮਨ।

ਉਹ ਤੋਪੇ ਨਾਵੇ ਕੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹਿ ਪੰਜ ਸਤਾਵੇ ਦੂਤ, ਜੇ ਤੈਨੂੰ ਇਹਨਾਂ ਚੀਜ਼ਾਂ ਦਾ ਰਵੇ, ਕਿਉਂਕਿ ਰਹਿਣਾ ਹੀ ਹੈ, ਪੰਜ ਭੂਤਕ ਸਰੀਰ ਹੈ, ਇਹਨਾਂ ਦਾ ਪ੍ਰਭਾਵ ਰਹਿਣਾ, ਕੋਈ ਉੱਪਰੋਂ ਝੂਠਾ ਮੁੱਠਾ ਕਹੀ ਜਾਵੇ ਮੈਂ ਸੱਚਾ, ਪਰ ਜੋ ਕੁਝ ਅੰਦਰ ਹੈ ਉਹ ਗੁਰੂ ਨੂੰ ਪਤਾ। ਪਾਤਸ਼ਾਹ ਨੇ ਕਿਹਾ ਹੁਣ ਉਹਦਾ ਇਲਾਜ, ਇੱਕ ਚੀਜ਼ ਆਪਣੇ ਕੰਮ ਆਉਣ ਵਾਲੀ ਹੈ, ਜਿਹੜਾ ਬੰਦਾ ਵਕੀਲ ਤੋਂ ਕੇਸ ਵਿੱਚ ਪਰਦਾ ਰੱਖ ਲੈਣਾ, ਉਹ ਪੂਰਾ ਕੇਸ ਐਨ ਮੌਕੇ ਤੇ ਆ ਕੇ ਹਾਰ ਜਾਂਦਾ, ਉਹਨੂੰ ਸਜ਼ਾ ਹੁੰਦੀ, ਕਿਉਂਕਿ ਉਹਨੇ ਵਕੀਲ ਤੋਂ ਕੁਝ ਉੱਲਾ ਰੱਖ ਲਿਆ। ਜਿਹੜਾ ਪੇਸ਼ੈਂਟ ਡਾਕਟਰ ਤੋਂ ਰੋਗ ਛੁਪਾ ਲੈ, ਉਹਦੇ ਰੋਗ ਦਾ ਇਲਾਜ ਨਹੀਂ ਹੋ ਸਕਦਾ। ਸਾਧ ਸੰਗਤ, ਏਦਾਂ ਇਹ ਯਾਦ ਰੱਖਿਓ, ਜਿਹੜਾ ਬੰਦਾ ਗੁਰੂ ਕੋਲ ਆ ਕੇ ਵੀ ਆਪਣਾ ਆਪ ਛੁਪਾਉਣ ਲੱਗ ਜਾਏ, ਉਹਦਾ ਦੋਨਾਂ ਲੋਕਾਂ ਚ ਕੋਈ ਭਲਾ ਨਹੀਂ। ਸੰਸਾਰ ਵਿੱਚ ਬੰਦਿਆਂ ਤੋਂ ਛੁਪਾਇਆ ਜਾ ਸਕਦਾ ਔਰ ਛੁਪਾਉਣਾ ਚਾਹੀਦਾ, ਇਹ ਵੀ ਗੱਲ ਯਾਦ ਰੱਖਿਓ। ਬੰਦਿਆਂ ਤੋਂ ਕਿਉਂ ਛੁਪਾਉਣਾ ਜੀ? ਹਰ ਬੰਦਾ ਚਾਹੁੰਦਾ ਮੇਰਾ ਔਗਣ ਪ੍ਰਗਟ ਨਾ ਹੋਵੇ, ਹਰ ਬੰਦਾ ਚਾਹੁੰਦਾ ਮੇਰੀ ਕਮਜ਼ੋਰੀ ਕਮੀ ਲੋਕਾਂ ਦੇ ਸਾਹਮਣੇ ਨਾ ਆਵੇ। ਕਿਉਂ? ਕਿਸੇ ਵਿੱਚ ਔਗਣ ਪ੍ਰਗਟ ਹੋ ਜਾਏ ਉਹਦੀ ਇਮੇਜ ਘੱਟ ਜਾਂਦੀ ਹੈ, ਉਹਦਾ ਸਨਮਾਨ ਘੱਟਦਾ, ਔਰ ਸਮਾਜ ਸੰਸਾਰ ਦੇ ਅੰਦਰ ਲੋਕ ਉਹਦੀ ਨਿੰਦਿਆ ਕਰਦੇ ਨੇ, ਔਰ ਬੰਦਾ ਚਾਹੁੰਦਾ ਮੇਰੀ ਨਿੰਦਿਆ ਨਾ ਹੋਵੇ, ਇਮੇਜ ਨਾ ਘਟੇ। ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ, ਲੋਕਾਂ ਤੋਂ ਛੁਪਾਉਣਾ ਛੁਪਾ ਲਿਆ ਕਰ, ਪਰ ਜਿਹੜੀ ਗੱਲ ਲੋਕਾਂ ਤੋਂ ਛੁਪਾਉਂਦਾ, ਕਦੇ ਗੁਰੂ ਕੋਲ ਕੱਲਿਆਂ ਆ ਕੇ ਆਪਣੇ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿ ਦੇ। ਸਮਾਜ

ਕਿਸੇ ਨੂੰ ਦੱਸੇਗਾ, ਉਹ ਤੇਰੀ ਇਮੇਜ ਘਟੇਗੀ, ਤੇਰੇ ਔਗਣ ਦੀ ਪ੍ਰੋਪੋਗੰਡਾ ਸੰਸਾਰ ਵਿੱਚ ਹੋਏਗੀ, ਪਰ ਉਹ ਬੰਦਾ ਔਗਣ ਮਿਟਾ ਨਹੀਂ ਸਕੇਗਾ। ਹਾਂ, ਗੁਰੂ ਕੋਲ ਇਹ ਹਸਤੀ ਹੈ। ਕੋਈ ਗੁਰੂ ਕੋਲ ਆ ਕੇ ਦਿਲ ਦੀ ਗੁੱਝੀ ਗੱਲ ਕਹਿ ਦੇ, ਗੁਰੂ ਮਿਟਾ ਕੇ ਰੱਖ ਦੇ। ਜਿਹੜਾ ਔਗਣ ਨਾ ਮਿਟਦਾ ਹੋਵੇ, ਉਹ ਗੁਰੂ ਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਦੇਣਾ ਚਾਹੀਦਾ। ਤਾਂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਕਹਿ ਪਾਏ, ਗੋਹਜ ਗੱਲ, ਦਿਲ ਦੀ ਕੋਈ ਗੁੱਝੀ ਗੱਲ, ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਵ ਸੁਖ ਪਾਈਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪੰਜ ਸਤਾਵੇਂ ਦੂਤ ਕਵਣ ਬਿਦ ਮਾਰਨੇ। ਕਿਵੇਂ ਮਹਾਰਾਜ ਇਲਾਜ ਹੋਵੇ? ਕਹਿੰਦੇ ਕੋਈ ਤਰੀਕਾ ਹੈ, ਜਦੋਂ ਕੋਈ ਚੀਜ਼ ਸਾਹਮਣੇ ਆਏ, ਉਹ ਔਗਣ ਨੂੰ ਯਾਦ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਲਿਆ ਕਰ, ਵਾਹਿਗੁਰੂ ਵਾਹਿਗੁਰੂ, ਉਹ ਮਿਟ ਸਕਦਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਿਹੜਾ ਮੈਸੇਜ ਜਿਹੜੀ ਫੋਟੋ ਮੋਬਾਈਲ ਚੋਂ ਡਿਲੀਟ ਕਰਨੀ ਹੋਵੇ ਨਾ, ਉਹਨੂੰ ਸਕਰੀਨ ਤੇ ਲਿਆਉਣਾ ਪੈਂਦਾ। ਮੋਬਾਈਲ ਦੀ ਸਕਰੀਨ ਤੇ ਲਿਆ ਕੇ ਟੱਚ ਕਰੋ ਤਾਂ ਦੋ ਆਪਸ਼ਨ ਆਉਂਦੇ ਨੇ, ਕੈਂਸਲ ਡਿਲੀਟ। ਜੇ ਤਾਂ ਮਰਜ਼ੀ ਹੈ ਫਿਰ ਰੱਖਣਾ ਹੀ ਹੈ, ਫਿਰ ਤਾਂ ਡਿਲੀਟ ਕਰ ਲਈਦਾ, ਉਹਨੂੰ ਫਿਰ ਰੱਖ ਲਿਆ, ਫਿਰ ਤਾਂ ਉਹਨੂੰ ਕੈਂਸਲ ਕਰ ਲਈਦਾ ਨਾ, ਰੱਖ ਲਿਆ ਵਿੱਚ ਹੀ। ਜੇ ਉਹਦੇ ਤੇ ਆਪਸ਼ਨ ਆਇਆ ਸਕਰੀਨ ਤੇ ਡਿਲੀਟ ਔਰ ਕੈਂਸਲ, ਰੱਖਣਾ ਚਾਹੁੰਦੇ ਹੋ ਕੈਂਸਲ ਕਰਕੇ ਰੱਖ ਲਿਆ, ਜੇ ਡਿਲੀਟ ਕਰਨਾ ਚਾਹੁੰਦੇ ਹੋ ਉਹਨੂੰ ਟੱਚ ਕਰਨਾ ਪੈਂਦਾ, ਡਿਲੀਟ ਤੁਹਾਡੇ ਮੋਬਾਈਲ ਵਿੱਚੋਂ ਡਿਲੀਟ ਹੋ ਜਾਂਦਾ। ਸਾਧ ਸੰਗਤ, ਮੋਬਾਈਲ ਚੋਂ ਡਿਲੀਟ ਹੋ ਜਾਂਦਾ, ਕੁਝ ਚੀਜ਼ਾਂ ਕੰਪਨੀ ਗ੍ਰੇਡ ਚ ਚਲੀਆਂ ਜਾਂਦੀਆਂ ਨੇ, ਉਹ ਤੁਸੀਂ ਪਿੱਛਿਓਂ ਵੀ ਕਢਾਇਆ ਜਾ ਸਕਦਾ। ਏਦਾਂ ਇਹ ਯਾਦ ਰੱਖਿਓ, ਸਾਡੇ ਕੀਤੇ ਹੋਏ ਕਰਮ ਰੱਬ ਦੇ ਕੋਲ ਸਭ ਕੁਝ ਲਾਈਵ ਲਿਖੇ ਜਾਂਦੇ ਨੇ। ਪਾਤਸ਼ਾਹ ਨੇ ਕਿਹਾ, ਜੇ ਤੂੰ ਉੱਥੋਂ ਵੀ ਤੇ ਇੱਥੋਂ ਵੀ ਮਿਟਾਉਣਾ ਚਾਹੁੰਦਾ, ਇੱਕੋ ਹੀ ਤਰੀਕਾ ਹੈ, ਉਸ ਕਰਮ ਨੂੰ ਚੇਤੇ ਕਰਕੇ ਜਪ ਲਿਆ ਕਰ, ਵਾਹਿਗੁਰੂ, ਉਹ ਮਿਟ ਜਾਣਾ। ਇਹ ਏਦਾਂ ਦਾ ਮੰਤਰ ਹੈ ਜਿਹੜਾ ਕਰਮ ਮਿਟਾ ਦੇਗਾ। ਹੁਣ ਸਾਧ ਸੰਗਤ, ਕੋਈ ਇਹ ਮਨ ਚ ਵਿਚਾਰ ਕਰਨੀ ਹੋਵੇ, ਕੀਤੇ ਹੋਏ ਕਰਮ ਦਾ ਲੇਖਾ ਨਾ ਦੇਣਾ ਪਵੇ, ਮਿਟ ਗਿਆ ਉਹਦੀ ਕੀ ਨਿਸ਼ਾਨੀ ਹੈ? ਗੁਰੂ ਮਿਟਾ ਦਿੰਦਾ ਕਰਮ। ਜੇ ਕਰਮ ਮਿਟ ਜਾਣ ਉਹਦੀ ਕੀ ਨਿਸ਼ਾਨੀ? ਜਿਹੜਾ ਕਰਮ ਤੁਹਾਨੂੰ ਦੁਬਾਰਾ ਲਾਈਫ ਵਿੱਚ ਯਾਦ ਨਾ ਆਵੇ, ਸਮਝੋ ਉਹ ਜੜੋਂ ਮਿਟ ਗਿਆ। ਜਿਹੜਾ ਵਾਰ ਵਾਰ ਯਾਦ ਆ ਰਿਹਾ ਉਹਦਾ ਬਕਾਇਆ ਅਜੇ ਖੜਾ। ਪਾਤਸ਼ਾਹ ਨੇ ਮਿਟਾਉਣ ਦਾ ਹੀ ਉਹ ਤਰੀਕਾ ਕਿਹਾ, ਪੰਜ ਸਤਾਵੇਂ ਦੂਤ ਕਵਣ ਬਿਦ ਮਾਰਨੇ। ਮਹਾਰਾਜ ਕੀ ਹੁਣ ਕਿਰਪਾ ਕੀਤੀ? ਤਾਂ ਹਜ਼ੂਰ ਕਹਿੰਦੇ, ਤੀਖਣ ਬਾਣ ਚਲਾਏ। ਉਹਨਾਂ ਨੂੰ ਮਾਰਨ ਲਈ ਬਾਣ ਵੀ ਨੰਗ, ਤੀਰ ਤਿੱਖਾ ਨਿਸ਼ਾਨਾ ਲਾ। ਕਾਹਦਾ? ਉਹਨਾਂ ਔਗਣਾਂ ਦਾ ਤਿੱਖਾ ਨਿਸ਼ਾਨਾ ਲਾ, ਉਹਨੂੰ ਧਿਆਨ ਚ ਲਿਆ ਕੇ ਕਹਿ, ਵਾਹਿਗੁਰੂ ਵਾਹਿਗੁਰੂ।

ਕਹਿੰਦੇ ਪੂਰੇ ਗੁਰੂ ਨੇ ਐਸਾ ਤੈਨੂੰ ਘਾਤਕ ਰਸਤਾ ਦੱਸਣੇ, ਤੂੰ ਪੰਜਾਂ ਨੂੰ ਮਾਰ ਦੇਗਾ, ਤੂੰ ਜਿੱਤ ਜਾਏਗਾ, ਤੇਰੇ ਅੰਦਰ ਦੇ ਔਗਣ ਮਿਟ ਜਾਣਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਮੰਦਿਰ ਵਿੱਚ ਗਏ, ਉਹ ਮੰਦਿਰ ਦਾ ਨਾਮ ਅੱਜ ਵੀ ਓਮਕਾਰ ਈਸ਼ਵਰ ਦਾ ਮੰਦਿਰ ਹੈ, ਸਨਾਤਨੀ ਮਤ ਦਾ 5000 ਸਾਲ ਪੁਰਾਣਾ ਮੰਦਿਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਤਾਂ ਉੱਥੇ ਪਾਤਸ਼ਾਹ ਨੇ ਇੱਕ ਬਾਣੀ ਉਚਾਰਨ ਕੀਤੀ। ਜਦੋਂ ਉਸ ਮੰਦਿਰ ਵਿੱਚ ਗਏ, ਨਰਮਦਾ ਨਦੀ ਦੇ ਕੰਢੇ ਉਹ ਮੰਦਿਰ ਸਥਿਤ ਹੈ। ਹਜ਼ੂਰ ਕੁਝ ਘੜੀਆਂ ਦਰਵਾਜ਼ੇ ਤੇ ਖਲੋ ਕੇ ਵੇਖਦੇ ਰਹੇ ਕਿ ਮੰਦਿਰ ਵਿੱਚ ਹੋ ਕੀ ਰਿਹਾ। ਲੋਕ ਆਉਂਦੇ ਨੇ, ਪੁਜਾਰੀ ਬੈਠਾ, ਮੂਰਤੀ ਨੂੰ ਮੱਥਾ ਟਿਕਾਉਂਦਾ, ਬਾਅਦ ਵਿੱਚ ਮੂਰਤੀ ਦੇ ਅੱਗੇ ਪਰਦਾ ਕਰ ਦਿੰਦਾ, ਭੇਟਾ ਪਦਾਰਥ ਪੈਸਾ ਸਾਂਭ ਲੈਂਦਾ, ਫਿਰ 10 ਵੀ ਇਕੱਠੇ ਹੁੰਦੇ ਨੇ ਲੋਕ, ਫਿਰ ਦਰਸ਼ਨ ਕਰਾਉਂਦਾ। ਏਦਾਂ 40 ਸਾਲ ਤੋਂ ਚੱਲ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਹਿਲੀਜ਼ ਤੇ ਖਲੋਤੇ ਰਹੇ, ਉਹ ਪੁਜਾਰੀ ਵੀ ਵੇਖਦਾ, ਦੋ ਬੰਦੇ ਦਹਿਲੀਜ਼ ਤੇ ਖੜੇ ਨੇ, ਨਾ ਮੰਦਿਰ ਦੇ ਅੰਦਰ ਆਉਂਦੇ ਨੇ ਨਾ ਬਾਹਰ ਜਾਂਦੇ ਨੇ। ਤੇ ਜਦੋਂ ਕੁਝ ਘੜੀਆਂ ਗੁਜ਼ਰ ਗਈਆਂ, ਫਿਰ ਉਹ ਪੁਜਾਰੀ ਨੇ ਥੋੜਾ ਹੌਸਲਾ ਕੀਤਾ, ਉਹ ਪੰਡਿਤ ਪੁਜਾਰੀ ਚਤੁਰਦਾਸ ਚੱਲ ਕੇ ਮੂਰਤੀ ਤੋਂ ਦਰਵਾਜ਼ੇ ਤੱਕ ਆਇਆ, ਆ ਕੇ ਮਹਾਰਾਜ ਨੂੰ ਪੁੱਛਦਾ, ਜੀ ਤੁਸੀਂ ਅੰਦਰ ਨਹੀਂ ਆ ਰਹੇ, ਤੁਸੀਂ ਵੀ ਦਰਸ਼ਨ ਕਰਨੇ ਨੇ ਓਮਕਾਰ ਦੇ? ਗੁਰੂ ਨਾਨਕ ਸਾਹਿਬ ਮਹਾਰਾਜ ਥੋੜਾ ਮੁਸਕਰਾ ਕੇ ਬੋਲੇ, ਕਹਿੰਦੇ ਪੰਡਿਤ ਜੀ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਕੋਈ ਵਿਚਾਰ ਕਰਨੀ। ਹੁਣ ਉਹ ਬੰਦੇ ਕੋਲ 40 ਸਾਲ ਦਾ ਤਜਰਬਾ ਹੈ, ਉਮਰ ਵੀ ਵੱਡੀ ਹੈ। ਜਿਹੜੇ ਬੰਦੇ ਕੋਲ ਤਜਰਬਾ ਹੋਵੇ, ਉਮਰ ਵੱਡੀ ਹੋਵੇ, ਪੈਸਾ ਹੋਵੇ, ਉਹ ਸਾਹਮਣੇ ਵਾਲੇ ਬੰਦੇ ਨੂੰ ਹੰਕਾਰ ਵਿੱਚ ਗੱਲ ਕਰੇਗਾ। ਜਦੋਂ ਮਹਾਰਾਜ ਨੇ ਕਿਹਾ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਕੋਈ ਵਿਚਾਰ ਕਰਨੀ, ਬੜਾ ਅੱਕੜ ਵਿੱਚ ਬੋਲਿਆ, ਕੀ ਵਿਚਾਰ ਕਰਨੀ? ਹਜ਼ੂਰ ਨੇ ਮੁਸਕਰਾ ਕੇ ਬੜੇ ਪਿਆਰ ਵਿੱਚ ਕਿਹਾ, ਪੰਡਿਤ ਜੀ ਆਪਾਂ ਵਿਚਾਰ ਕਰਨੀ ਸਾਰਿਆਂ ਦੇ ਸਾਹਮਣੇ ਨਹੀਂ, ਆਪਾਂ ਥੋੜਾ ਅਲੱਗ ਬੈਠਣਾ। ਆਪਾਂ ਵਿਚਾਰ ਕਰਨੀ ਸਭ ਦੇ ਸਾਹਮਣੇ ਨਹੀਂ, ਥੋੜਾ ਇਕੱਲਿਆਂ ਬੈਠਣਾ। ਇੰਨੀ ਗੱਲ ਕਹਿਣ ਦੀ ਦੇਰ ਉਸ ਪੁਜਾਰੀ ਪੰਡਿਤ ਚਤੁਰਦਾਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅੱਖਾਂ ਵਿੱਚ ਵੇਖਿਆ, ਔਰ ਵੇਖਣ ਤੋਂ ਬਾਅਦ ਇਕਦਮ ਅੱਖਾਂ ਝੁਕ ਗਈਆਂ। ਤੇ ਉਹਨੇ ਫਿਰ ਠੰਮੇ ਨਾਲ ਕਿਹਾ, ਜੀ 2 ਮਿੰਟ ਰੁਕੋ। ਫਿਰ ਇੰਨੀ ਗੱਲ ਕਹਿ ਕੇ ਮੰਦਿਰ ਵਿੱਚ ਅੰਦਰ ਚਲਾ ਗਿਆ। ਉਹਨਾਂ 2 ਮਿੰਟਾਂ ਦੇ ਦੌਰਾਨ ਉਹ ਆਪਣੇ ਅੰਦਰ ਵਿਚਾਰ ਕਰਦਾ, ਉਹ ਚਤੁਰਦਾਸ 40 ਸਾਲ ਤੋਂ ਲੋਕ ਤੈਨੂੰ ਪੁੱਜਣ ਆਏ ਨੇ, ਪਿਟਾਵਾਂ ਚੜਾ ਕੇ ਚਲੇ ਗਏ ਨੇ, ਮੱਥੇ ਟੇਕ ਕੇ ਆਪਣੀਆਂ ਪੁਕਾਰਾਂ ਅਰਦਾਸਾਂ ਬੇਨਤੀਆਂ ਕਰਾ ਕੇ ਚਲੇ ਗਏ, ਓਮਕਾਰ ਈਸ਼ਵਰ ਦੀ ਮੂਰਤੀ ਦੇ ਦਰਸ਼ਨ ਕਰਕੇ ਮੁੜ ਗਏ, ਪਰ ਅੱਜ ਜਿਹੜਾ ਤੈਨੂੰ ਕਹਿੰਦਾ ਵਿਚਾਰ ਕਰਨੀ ਹੈ, ਅਲੱਗ ਬਹਿ ਕੇ ਕਰਨੀ ਹੈ, ਇਕੱਲਿਆਂ ਬਹਿ ਕੇ ਕਰਨੀ ਹੈ, ਇਹ ਕੋਈ ਆਮ ਵਿਅਕਤੀ ਨਹੀਂ, ਇਹਨੇ ਤੈਨੂੰ ਬਾਹਰੋਂ ਨਹੀਂ, ਉਹ ਇਹਨੇ ਤੈਨੂੰ ਅੰਦਰ ਤੱਕ ਵੇਖ ਲਿਆ, ਤੂੰ ਕੌਣ ਹੈ? ਪੁਜਾਰੀ ਦਾ ਅੰਦਰ ਕੰਬਿਆ ਥੋੜਾ, ਇੰਜ ਲੱਗਦਾ ਅੱਖਾਂ ਮਿਲਣ ਤੋਂ ਬਾਅਦ ਇੰਜ ਲੱਗਾ ਜਿਵੇਂ ਕੁਝ ਅੰਦਰੋਂ ਵੇਖਿਆ, ਇਹ ਤੇਰੇ ਅੰਦਰ ਤੱਕ ਜਾਣਦਾ। ਉਹਨੇ ਫਿਰ ਸਾਧ ਸੰਗਤ ਮੂਰਤੀ ਦੇ ਅੱਗੇ ਪਿਟਾਵਾ ਮਾਇਆ ਸੰਭੀ, ਬੈਠੇ ਹੋਏ ਲੋਕਾਂ ਨੂੰ ਦਰਸ਼ਨ ਕਰਵਾਏ, ਫਿਰ ਮੰਦਿਰ ਤੋਂ ਬਾਹਰ ਭੇਜ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਾਈ ਮਰਦਾਨਾ ਇਕੱਲੇ ਰਹਿ ਗਏ, ਪੁਜਾਰੀ ਨੇ ਮੰਦਿਰ ਦੇ ਅੰਦਰ ਬੁਲਾਇਆ, ਥੋੜਾ ਜਿਹਾ ਉਸ ਮੰਦਿਰ ਦਾ ਬੂਹਾ ਢੋ ਦਿੱਤਾ ਤੇ ਮੂਰਤੀ ਦੇ ਕੋਲ ਬਿਠਾ ਕੇ ਕਹਿੰਦਾ, ਜੀ ਹੁਣ ਦੱਸੋ ਕੀ ਕਹਿਣਾ? ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਸਹਿਜ ਨਾਲ ਉਸ ਪੁਜਾਰੀ ਦੀ ਅੱਖਾਂ ਵਿੱਚ ਵੇਖਦੇ ਨੇ। ਬਸ ਨਜ਼ਰ ਮਿਲਣ ਤੋਂ ਬਾਅਦ ਹਜ਼ੂਰ ਨੇ ਇੱਕੋ ਗੱਲ ਕਹੀ, ਪੰਡਿਤ ਜੀ ਇਹ ਪਾਪ ਕਰਨਾ ਛੱਡ ਦਿਓ, ਲੇਖਾ ਦੇਣਾ ਪਏਗਾ, ਇਹ ਜਾਲ ਨਾ ਬਣੋ, ਤੁਸੀਂ ਡੁੱਬ ਜਾਣਾ, ਇਕੱਲੇ ਤੁਸੀਂ ਨਹੀਂ, ਇਹ ਵਿਚਾਰੇ ਹਜ਼ਾਰਾਂ ਲੱਖਾਂ ਲੋਕ ਡੁੱਬ ਜਾਣਗੇ ਜਿਹੜੇ ਤੇਰੇ ਉੱਤੇ ਆਸਥਾ ਰੱਖ ਕੇ ਹਰੇ ਨੇ। ਪੁਜਾਰੀ ਇਹ ਪਾਪ ਕਰਨਾ ਛੱਡ ਦੇ, ਤੂੰ ਡੁੱਬ ਜਾਣਾ, ਇਹਨਾਂ ਲੱਖਾਂ ਲੋਕਾਂ ਨੇ ਵੀ ਡੁੱਬ ਜਾਣਾ। ਉਹ ਪੁਜਾਰੀ ਨੇ ਕਿਹਾ, ਜੀ ਮੈਂ ਕਿਹੜਾ ਪਾਪ ਕਰਨਾ? ਪਾਤਸ਼ਾਹ ਨੇ ਕਿਹਾ, ਪੰਡਿਤ ਚਤੁਰਦਾਸ ਆਪਣੇ ਅੰਦਰੋਂ ਪੁੱਛ, ਜਿਸ ਮੂਰਤੀ ਨੂੰ ਤੂੰ ਓਹਕਾਰ ਦੀ ਮੂਰਤੀ ਕਹਿ ਕੇ ਦਰਸ਼ਨ ਕਰਾਉਂਦਾ, ਉਹ ਓਹਕਾਰ ਨਹੀਂ, ਓਹਕਾਰ ਬ੍ਰਹਮਾ ਉਤਪਤ, ਓਹਕਾਰ ਕੀਏ ਜਨ ਚਿੱਤ, ਓਹਕਾਰ ਸਹਿਲ ਯੁਗ ਪਏ, ਓਹਕਾਰ ਬੇਦ ਨਰਮੈ। ਪਾਤਸ਼ਾਹ ਨੇ ਇਹ ਬਾਣੀ ਉਚਾਰਨ ਕੀਤੀ, ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਹਕਾਰ। ਜਦੋਂ ਹਜ਼ੂਰ ਨੇ ਕਿਹਾ ਓਹਕਾਰ ਬ੍ਰਹਮਾ ਉਤਪਤ, ਓਹਕਾਰ ਕੀਏ ਜਨ ਚਿੱਤ, ਓਹਕਾਰ ਸਹਿਲ ਯੁਗ ਪਏ, ਓਹਕਾਰ ਬੇਦ ਨਰਮੈ, ਉਹ ਪੁਜਾਰੀ ਦਾ ਅੰਦਰ ਰਾਗ ਨਾਲ ਭਰ ਗਿਆ। ਪਾਤਸ਼ਾਹ ਨੇ ਕਿਹਾ, ਪੁਜਾਰੀ ਓਹਕਾਰ ਇਹ ਨਹੀਂ, ਤੈਨੂੰ ਓਹਕਾਰ ਮਿਲਿਆ, ਨਾ ਤੂੰ ਕਿਸੇ ਨੂੰ ਮਿਲਾ ਸਕੇ, ਐਵੇਂ ਪੈਸੇ ਤੂੰ ਸਾਂਭ ਲੈਨਾ, ਇਹ ਲੋਕੀ ਡੁੱਬ ਜਾਣਗੇ। ਪੁਜਾਰੀ ਨੂੰ ਜਦੋਂ ਇੰਨੀ ਗੱਲ ਕਹੀ,
ਉਹਦਾ ਅੰਦਰ ਵਿਰਾਗ ਨਾਲ ਵਹਿ ਤੁਰਿਆ। ਬੜਾ ਇਮਾਨਦਾਰ ਹੋਣਾ ਜਿਹੜਾ ਪਹਿਲੀ ਵਿਚਾਰ ਵਿੱਚ ਹੀ ਮੰਨ ਗਿਆ ਕਿ ਸੱਚ ਹੈ, ਨਹੀਂ ਤੇ ਸਾਧ ਸੰਗਤ ਅਸੀਂ ਸੱਚ ਵੀ ਛੇਤੀ ਮੰਨਣ ਲਈ ਤਿਆਰ ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਵਿੱਚ ਕੋਈ ਰਹਾਉ ਦੀ ਪੰਕਤੀ ਉਹਨੂੰ ਪਾਤਸ਼ਾਹ ਨੇ ਦੁਹਰਾ ਕੇ ਕਿਹਾ। ਹਜ਼ੂਰ ਕਹਿੰਦੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਇਹ ਜੰਜਾਲ ਕਿਉਂ ਲਿਖਦੇ ਹੋ?

0: ला। ए पंडित जी, ये जंजाल है, एक दिन डुब जाना है। ये माया सब कुछ इत्थे रह जाएगी। जिस माया दी खातर ढोंग करने इन्हें तेनू लै डुबना है। तो उन्हें पातशाह ने फिर हाथ जोड़ के कहा, महाराज तुहानू मेरी असलियत पता है? हजूर ने कहा, हां, ना तेरे अंदरों बेविचार निकलिया है, ना विकार निकलिया है, ना हंकार निकलिया है। तेनू निरंकार कितों दिस जाएगा? पहला अपने अंदरों ये चीजा शुद्ध कर। उन्हें कहा, पातशाह फिर किवें शुद्ध करा? हजूर ने कहा, तिन्ने ही भवन शुद्ध कर, तेनू निरंकार दिस जाएगा। जिदन तेनू अंदरों निरंकार दिसया, पंडित चतुरदास याद रखी, उदन तू दूजियां नू भी दिखा सकेगा। जिन्नी देर तेनू रब अंदरों नहीं मिलिया, उन्नी देर किसी पत्थर की मूर्ति विचों रब नू देखना व्यर्थ की घटना है। रब तां दिसद सब चों दिसद, पहला अंदरों देख, उन्हू शुद्ध कर। हजूर ने फिर अगली पंक्ति कही, पातशाह कहिंदे, सस्से सब जग से जो पाया, तीन पवन एक ज्योति, गुरमुख वस्त प्राप्त होवे, चुन ले मानक मोती। कहिंदे तिन्ने पवन शुद्ध कर। सात संगत थोड़े मिनट एकाग्रता रखियो। पातशाह ने कहा, तिन्ने पवन शुद्ध कर, शरीर मन ते आत्मा। सब तो पहला शरीर का भवन शुद्ध करना पैंदा है। जिहड़े बंदे कहिंदे ने बाहरली रहत दा की फायदा, नहीं, सात संगत उत्थों ही शुरुआत हुंदी है। अंदर दी रहत बाद में शुरू होएगी। पहला गुरु गोविंद सिंह महाराज जी ने, गुरु नानक सिंह महाराज ने बाहर दी रहत दित्ती है। श्री गुरु रामदास महाराज जी ने कहा, गुर सतगुर का जो सिख खाए सो भलके उठर, नाम त्यावे रहत सी। गुरु अर्जन देव महाराज ने कहा, अंतर गुर आराधना जिहबा जप गुर नाउ, ये बाहर दी रहत सी। श्री गुरु गोविंद सिंह महाराज जी ने रहत दिती। गुरु नानक साहब महाराज ने पहला करतारपुर रहत दिती। सोदर आरती गावी है, अमृत बिल है, जाप उचारा। जो पंडित नु कहे ना, शरीर का भवन शुद्ध कर, अखा शुद्ध कर, जुबान शुद्ध कर, कन्न शुद्ध कर, जो इन्हां नाल शुद्ध सुनना शुरू कर दोगे, शुद्ध बोलन लग जाओगे, तो पातशाह ने कहा अंदर भी शुद्ध हो जाएगा। नाल कोई बहुत साफ वस्त्रां वाला बैठा होवे, तुहानू अपने मैले कपड़े तदों नजर आउंदे ने। मैलियां विच बह के मैला कित्थे दिसदा है? कोई बहुत वधिया पोशाक पहन के बैठा है, फिर तुसीं उहदे नाल अपने आप नूं कंपैरिजन करोगे। सारे मैले हन, फिर किवें करोगे? तां पातशाह ने कहा, पहला शरीर दा पवन शुद्ध, फिर मन शुद्ध। गुरु अग्गे अरदास कर, मन शुद्ध होणा भरीए मत बाबा के संग, ओ तो पहनावे के रंग। फिर बड़ी कीमती गल, जदों पातशाह ने कहा, तेरे अंदर विचार भी है, हंकार भी है, विकार भी है, तेनू निरंकार कित्थों मिल जाएगा? उनका महाराज तुसी सब कुछ जानते मेरे बारे। पातशाह जे तुहानू सब कुछ पता है, सवेर तो तुसी दरवाजे ते खलोते सी, सैकड़े लोग मंदिर विच मैनू मत्था टेक के पूजा दी भेटा दे के जा रहे सन, सारिया के सामने क्यों नहीं कहा ये पंडित गलत है? सारिया के सामने उदों कह देंदे, पंडित जी तुसी विचारी हंकारी विकारी हो, उदों कह देंदे तुहाडा अंदर मिल है। महाराज सारिया के विच भेद खुल जाता। श्री गुरु नानक साहब महाराज जी ने बचन कहे, नहीं पंडित जी, वड्डियां नू सारिआं दे सामने उन्हां दी गलती नहीं कही दी, वह विगड़ जांदे ने। वड्डियां नू सारिआं दे सामने गलती नहीं कही दी, वह विगड़ जांदे ने। सात संगत, वह पंडित बड़ा हैरान होया, महाराज ओह किवें? हजूर ने कहा, उम्र करके वड्डे हो तुसीं, तुहाडे कोल 40 साल का तजर्बा है, तुहानू गायत्री दा गीतां दा पाठ सब कुछ याद है, तुहाडे कोल 40 साल दे पढ़े हुए पूजा पाठ जप तप नेम ये तजर्बा है। तुसी 40 सालां च धर्म की दुनिया विच बाहरों वड्डे हो, एडे वड्डे कर्म करन वाले बंदे नू सब दे सामने को वह विगड़ जांदा है। पातशाह ने कहा, वड्डियां नू सब दे सामने नहीं। सात संगत, आपां वी परिवारां वाले बैठे, छोटा बच्चा होवे ना, गलती करे सब दे सामने झिड़क देईदा है, थप्पड़ मार देईदा है, पर जदों बच्चा बराबर दा हो जाए उहदी गलती सारिआं दे सामने नहीं कहनी चाहीदी, उहनू अलग करके समझाओ, वह समझ आएगा। सब दे सामने कहोगे, अज नहीं बोलेगा, कल नहीं बोलेगा, एक दिन ऐसा बागी हो जाएगा, पर के तुहाडे हथ नहीं आएगा। इहो भुल गलती सिख कौम विच पहलां भी होई है, अज भी हो रही है, साडी आदत बन गई। जदों कोई गलती करदा सी सारिआं दे सामने पंडी दे, स्टेजां ते पंडी दे, लाइव ते लोग कहण लग पए। फिर सात संगत, ਜਦੋਂ ਅਸੀਂ ਇਕੱਠ ਬਹੁਤੇ ਇਕੱਠ ਵਿੱਚ ਆਪਣੇ ਆਪ ਨੂੰ ਦਾਨੇ ਦੱਸਣ ਲੱਗ ਪਏ, ਦੂਜਿਆਂ ਦੀਆਂ ਗਲਤੀਆਂ ਲੋਕਾਂ ਚ ਸੁਣਾਉਣ ਲੱਗ ਪਏ, ਉਹ ਵੀਡੀਓ ਵਾਇਰਲ ਹੋ ਜਾਂਦੀ ਹੈ। ਪਰਤ ਕੇ ਉਹ ਫਿਰ ਕਹਿੰਦੇ ਨੇ ਜਾਓ ਅਸੀਂ ਮੰਨਦੇ ਨੀ ਅਕਾਲ ਤਖ਼ਤ ਨੂੰ, ਫਿਰ ਕੀ ਕਰ ਲਵਾਂਗੇ, ਜਾਓ ਅਸੀਂ ਨਿਸ਼ਾਨ ਸਾਹਿਬ ਹੀ ਨਹੀਂ ਲਾਉਂਦੇ। ਸਾਧ ਸੰਗਤ, ਅਸੀਂ ਦੂਜਿਆਂ ਨੂੰ ਵਿਗਾੜ ਲਿਆ, ਕਿਸੇ ਦੀ ਗਲਤੀ ਸਾਰਿਆਂ ਦੇ ਸਾਹਮਣੇ ਕਹਿਣ ਦੀ ਸਾਨੂੰ ਕੋਈ ਅਧਿਕਾਰ ਨਹੀਂ। ਪਾਤਸ਼ਾਹ ਨੇ ਬੜੀ ਗਹਿਰੀ ਜੋਗਤ ਦਿੱਤੀ ਹੈ, ਸੱਜਣ ਠੱਗ ਨੂੰ ਸ਼ਾਮ ਤੋਂ ਰਾਤ ਦੇ 12 ਵਜੇ ਤੱਕ ਤਲੰਬੇ ਉਹਦੇ ਮੁਸਾਫਰਖਾਨੇ ਵਿੱਚ ਰਹੇ। ਜੇ ਕਹਿਣਾ ਸਾਰਿਆਂ ਦੇ ਸਾਹਮਣੇ ਵੀ ਕਹਿ ਸਕਦੇ ਸੀ, ਪਰ ਅੱਧੀ ਰਾਤ ਨੂੰ ਜਦੋਂ ਸੱਜਣ ਠੱਗ ਕੱਲਾ ਹੋਇਆ, ਉਦੋਂ ਸ਼ਬਦ ਕਿਹਾ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਸਾਧ ਸੰਗਤ ਸਭ ਦੇ ਸਾਹਮਣੇ ਗਲਤੀ ਕਹੋਗੇ ਅਸਰ ਨਹੀਂ ਹੋਏਗਾ, ਝਗੜੇ ਵਧਣਗੇ। ਇਸ ਲਈ ਜਦੋਂ ਕੋਈ ਵੱਡਾ ਹੋਵੇ ਉਹਦੀ ਗਲਤੀ ਇਕੱਲਿਆਂ ਕਹਿਣੀ ਚਾਹੀਦੀ। ਉਹ ਪੰਡਿਤ ਪਾਤਸ਼ਾਹ ਦੇ ਚਰਨੀ ਢਹਿ ਪਿਆ, ਮਹਾਰਾਜ ਆਪਣੀ ਸਿੱਖੀ ਦਿਓ, ਮੈਂ ਸਭ ਕੁਝ ਛੱਡ ਦੇਣਾ। ਹਜ਼ੂਰ ਨੇ ਕਿਹਾ, ਨਹੀਂ ਤੂੰ ਰਹਿ ਹਿੰਦੂ, ਰਹਿ ਇਸੇ ਮੰਦਿਰ ਵਿੱਚ, ਇਸੇ ਮੂਰਤੀ ਵਿੱਚੋਂ ਓਂਕਾਰ ਮਿਲੇਗਾ। ਪਹਿਲਾਂ ਆਪਣੇ ਅੰਦਰੋਂ ਖੋਜ ਕਰ, ਅੰਦਰ ਸ਼ੁੱਧ ਕਰ, ਜਦੋਂ ਤੈਨੂੰ ਅੰਦਰੋਂ ਰੱਬ ਦਿਸ ਗਿਆ ਫਿਰ ਜਿਹਦੇ ਵਿੱਚੋਂ ਮਰਜ਼ੀ ਵੇਖ ਲਈ। ਤੂੰ ਅਜੇ ਲੋਕਾਂ ਨੂੰ ਹੋਰ ਦੱਸਣਾ ਤਾਂ ਤੈਨੂੰ ਇੱਥੇ ਜੋੜਿਆ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ। ਤਾਂਹੀਓ ਸਾਧ ਸੰਗਤ, ਨਾਨਕ ਸ਼ਾਹ ਫਕੀਰ, ਇਹ ਸੱਚ ਹੈ ਕਿ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ, ਕਿਉਂਕਿ ਪਾਤਸ਼ਾਹ ਨੇ ਵਿਤਕਰਾ ਨਹੀਂ ਕੀਤਾ ਕਿਸੇ ਨੂੰ, ਸਭ ਨੂੰ ਸਰਬ ਸਾਂਝਾ ਧਰਮ ਦਿੱਤਾ, ਸੱਚ ਦਾ ਉਪਦੇਸ਼ ਦਿੱਤਾ। ਇੱਕ ਤੇ ਆਪੋ ਆਪਣਾ ਔਗਣ ਗੁਰੂ ਅੱਗੇ ਆਪਾਂ ਨੂੰ ਮੰਨ ਲੈਣਾ ਚਾਹੀਦਾ, ਔਰ ਮੰਨਣ ਤੋਂ ਬਾਅਦ ਅਰਦਾਸ ਕਰੋ, ਔਰ ਸਤਿਗੁਰੂ ਕਿਰਪਾ ਕਰਨਗੇ ਉਹ ਔਗਣ ਸਹਿਜੇ ਸਹਿਜੇ ਜੀਵਨ ਚੋਂ। ਕੋਈ ਬੰਦਾ ਪਰਫੈਕਟ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਮੈਂ ਕੋਈ ਗਲਤੀ ਨਹੀਂ ਕੀਤੀ, ਨਾ ਸਿੱਖ ਨੂੰ ਇਹ ਸਿਖਾਇਆ ਹੀ, ਸਾਨੂੰ ਇੱਕੋ ਜੁਗਤ ਦਿੱਤੀ, ਰੋਜ਼ ਅਰਦਾਸ ਕਰ, ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਾਂ ਰਾਇਆ, ਕਹੋ ਨਾਨਕ ਹਾਂ ਮਨੀਚ ਕਰਮਾ ਸ਼ਰਨ ਭਰੇ ਕੀ, ਨਾ ਹੋ ਜਤੀ ਸਤੀ ਨੇ ਪੜਿਆ, ਮੂਰਖ ਮੁਗ ਦਾ ਜਨਮ ਪਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਫਿਰ ਪਾਤਸ਼ਾਹ ਨੇ ਇਸ ਧਰਤੀ ਤੇ ਸਭ ਤੋਂ ਵੱਡੀ ਕ੍ਰਾਂਤੀ ਇਹ ਲਿਆਂਦੀ ਕਿ ਜੇ ਇਹ ਗੱਲ ਜਿਹੜੀ ਗੱਲ ਹਜ਼ੂਰ ਨੇ ਕਹੀ ਉਹਨੂੰ ਪਹਿਲਾਂ ਪ੍ਰੈਕਟੀਕਲ ਲਿਆਂਦੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿਨ ਕਹਿ ਸੰਗ ਸਾਥ, ਵੱਡਿਆਂ ਸਿਓ ਕਹਿ ਰੀਸ, ਜਦੋਂ ਇਹ ਗੱਲ ਕਹੀ ਉਹ ਤੋਂ ਪਹਿਲਾਂ ਮਰਦਾਨੇ ਦੇ ਘਰ ਪਾਤਸ਼ਾਹ ਨੇ ਪ੍ਰਸ਼ਾਦਾ ਛਕ, ਰੌਲਾ ਪੈ ਗਿਆ। ਉਹ ਵੇਖੋ ਜੀ, ਖੱਤਰੀਆਂ ਦਾ ਲੜਕਾ ਡੂਮ ਮਰਾਸੀਆਂ ਦੇ ਘਰ ਰੋਟੀ ਖਾਂਦਾ ਹੈ, ਰੌਲਾ ਪੈ ਗਿਆ। ਕਿਸੇ ਨੇ ਕਿਹਾ, ਉਹ ਕੱਲੀ ਰੋਟੀ ਨਹੀਂ ਉਹ ਖਾਂਦਾ, ਮੈਂ ਤੇ ਵੇਖਿਆ ਗੁਰੂ ਨਾਨਕ ਖੱਤਰੀਆਂ ਦਾ ਲੜਕਾ, ਉਹ ਵੇਖੋ ਡੂਮ ਮਰਾਸੀਆਂ ਦੇ ਘਰ ਕੱਲਾ ਪ੍ਰਸ਼ਾਦਾ ਨਹੀਂ ਛਕਦਾ, ਉਹ ਮਰਦਾਨੇ ਦੀ ਜੂਠੀ ਥਾਲੀ ਵਿੱਚੋਂ ਵੀ ਛਕਦਾ। ਪਾਤਸ਼ਾਹ ਨੇ ਪਹਿਲਾਂ ਬਿਤਕਰਾ ਖਤਮ ਕੀਤਾ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂਕਾ ਰੀਸ। ਫਿਰ ਚਾਰ ਉਦਾਸੀਆਂ ਵਿੱਚ, 93 ਸਾਲ ਉਮਰ ਵੱਡੀ ਹੈ ਰਵਿਦਾਸ ਭਗਤ ਜੀ ਦੀ, ਕੰਸ਼ੀ ਬਨਾਰਸ ਜਾ ਕੇ ਉਹਨਾਂ ਕੋਲੋਂ ਬਾਣੀ ਲਈ, ਕਬੀਰ ਸਾਹਿਬ ਤੋਂ ਬਾਣੀ ਲਈ, ਉਹ ਲੋਕ ਜਿਨ੍ਹਾਂ ਨੇ ਸਿੱਖੀ ਦੀ ਸ਼ੁਰੂਆਤ ਕੀਤੀ ਉਹਨਾਂ ਦੀ ਬਾਣੀ ਲੈ ਕੇ ਸਾਧ ਸੰਗਤ ਉਸ ਤਲ ਤੇ ਲੈ ਗਏ ਜਿੱਥੇ ਉਹਨਾਂ ਨੂੰ ਕੋਈ ਨੀਚ ਨਹੀਂ ਕਹਿ ਸਕਦਾ, ਉਹਨਾਂ ਨੂੰ ਉਸ ਜਗ੍ਹਾ ਤੇ ਬਿਠਾ ਦਿੱਤਾ। ਭਗਤ ਰਵਿਦਾਸ ਜੀ ਦੇ 40 ਸ਼ਬਦ 1 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਚਿਤੌੜਗੜ੍ਹ ਦਾ ਰਾਜਾ ਦਰਸ਼ਨ ਕਰਨ ਆਇਆ, ਕਹਿੰਦਾ ਕਿਹੜਾ ਚਵਿਹਾਰ ਹੈ ਜਿਹੜਾ ਜੁੱਤੀਆਂ ਗੰਢਦਾ ਗੰਢਦਾ ਰੱਬ ਨੂੰ ਪਾ ਗਿਆ, ਜੁੱਤੀਆਂ ਗੰਢਣ ਵਾਲੇ ਨੂੰ ਵੀ ਰੱਬ ਮਿਲ ਗਿਆ, ਉਹ ਕਿਹੜਾ ਚਵਿਹਾਰ ਹੈ ਜਿਹਨੂੰ ਮਹਾਰਾਣੀ ਝਾਲਾਂ ਬਾਈ ਨੇ ਆਪਣਾ ਗੁਰੂ ਬਣਾ ਲਿਆ, ਜਿਹਦੇ ਚਰਨਾਂ ਚ ਮਹਾਰਾਣਾ ਸੰਘਾ ਝੁੱਕ ਗਿਆ, ਜਿਹਨੂੰ ਬਾਦਸ਼ਾਹ ਮਹਾਰਾਣੇ ਸੰਘੇ ਦੀ ਧੀ ਮੀਰਾ ਬਾਈ ਨੇ ਗੁਰੂ ਧਾਰ ਲਿਆ, ਰੱਬ ਨੂੰ ਮਿਲਣ ਦੀ ਇੱਛਾ ਰੱਖਣ ਵਾਲਾ ਚਿਤੌੜਗੜ੍ਹ ਦਾ ਰਾਜਾ ਮਹਾਰਾਜਾ ਪੀਪਾ ਦਰਸ਼ਨ ਕਰਨ ਰਾਜਸਥਾਨ ਤੋਂ ਬਨਾਰਸ ਗਿਆ। ਜਦੋਂ ਗਿਆ, ਸਾਧ ਸੰਗਤ ਘੋੜੇ ਤੇ ਸਵਾਰ, ਨਾਲ ਲੋਹ ਲਸ਼ਕਰ ਸੈਨਾ ਫੌਜ, ਲੋਕ ਵੇਖਣ ਕੌਣ ਆਇਆ, ਕਹਿੰਦੇ ਚਿਤੌੜਗੜ੍ਹ ਦਾ ਬਾਦਸ਼ਾਹ ਆਇਆ। ਜਦੋਂ ਉਹ ਘੋੜੇ ਤੋਂ ਉਤਰਿਆ, ਉਹਦੇ ਅਹਿਲਕਾਰਾਂ ਸਿਰ ਤੇ ਛਤਰ ਕੀਤਾ, ਉਹਨੂੰ ਅਦਬ ਨਾਲ ਲੈ ਕੇ ਗਏ, ਤੇ ਮਨ ਵਿੱਚ ਸੋਚਦਾ ਜਿਹੜੇ ਰਵਿਦਾਸ ਨੂੰ ਰਾਜਿਆਂ ਨੇ ਗੁਰੂ ਬਣਾਇਆ ਹੋਵੇ ਉਹਦਾ ਤਾਂ ਮੰਦਰ ਬਹੁਤ ਸੋਹਣਾ ਹੋਣਾ, ਕਿਉਂਕਿ ਸਾਧ ਸੰਗਤ ਜਿਹਦੇ ਡੇਰੇ ਚ ਰਾਜੇ ਆਉਣ ਲੱਗ ਜਾਣ ਉਹਦੀ ਜ਼ਮੀਨ ਬਦਲਣ ਲੱਗ ਪੈਂਦੀ, ਜਿਹਦੇ ਡੇਰਿਆਂ ਚ ਮਿਨਿਸਟਰ ਆਉਣ ਲੱਗ ਜਾਣ ਉੱਥੇ ਤਰੱਕੀਆਂ ਹੋਣ ਲੱਗ ਪੈਂਦੀਆਂ, ਲੋਕਾਂ ਦੀ ਭੀੜ ਵੱਧਦੀ ਹੈ। ਉਹ ਮਹਾਰਾਣਾ ਇਸ ਤਰ੍ਹਾਂ ਦਾ ਮਹਾਰਾਜਾ ਚਿਤੌੜਗੜ੍ਹ ਦਾ ਰਾਜਾ ਪੀਪਾ ਜਾਣੇ, ਕਹਿੰਦਾ ਜੇ ਮਹਾਰਾਣਾ ਸੰਘਾ ਆਉਂਦਾ ਫਿਰ ਮੰਦਰ ਵੱਡਾ ਹੋਣਾ, ਪਰ ਜਦੋਂ ਜਾ ਕੇ ਵੇਖਿਆ ਨਹੀਂ, ਉਹੀਓ ਛੰਨ, ਉਹੀਓ ਕੁੱਲੀ, ਉਹੀਓ ਟੁੱਟੇ ਹੋਏ ਜੋੜੇ, ਲੋਕਾਂ ਦੇ ਜੋੜੇ ਗੰਢਦੇ ਵੇਖੇ, ਤੇ ਰਵਿਦਾਸ ਹੈਰਾਨ ਹੋ ਕੇ ਕਹਿੰਦੇ, ਅੱਛਾ ਐਡਾ ਵੱਡਾ ਭਗਤ ਹੋਵੇ, ਚੇਲੇ ਉਹਦੇ ਸ਼ਿਸ਼ ਹੋਣ, ਰਾਜਿਆਂ ਦੀਆਂ ਧੀਆਂ ਉਹਦੀਆਂ ਸ਼ਿਸ਼ ਹੋਣ, ਵੱਡੇ ਵੱਡੇ ਰਾਜੇ ਉਹਦੇ ਚੇਲੇ ਹੋਣ, ਤੇ ਇਹਦੀ ਛੋਟੀ ਜਿਹੀ ਛੰਨ ਹੈ, ਕੋਲ ਜਾ ਕੇ ਬਹਿ ਗਿਆ। ਰਵਿਦਾਸ ਜੀ ਨੇ ਜੋੜੇ ਗਣਦਿਆਂ ਗਣਦਿਆਂ ਕਈ ਮਿੰਟਾਂ ਬਾਅਦ ਪੁੱਛਿਆ, ਦੱਸੋ ਰਾਜਨ ਕਿਵੇਂ ਆਏ ਹੋ? ਉਹਨੇ ਹੱਥ ਜੋੜ ਕੇ ਕਿਹਾ, ਜੀ ਮੈਂ ਰੱਬ ਨੂੰ ਮਿਲਣ ਦੀ ਇੱਛਾ ਰੱਖਦਾ। ਤੇ ਭਗਤ ਰਵਿਦਾਸ ਜੀ ਕਿ ਰੱਬ ਸਾਰਿਆਂ ਵਿੱਚ ਹੈ, ਤੇਰੇ ਵਿੱਚ ਹੀ ਉਹ ਰੱਬ ਹੈ। ਉਹਨੇ ਕਿਹਾ, ਜੀ ਫਿਰ ਮਿਲਾ ਦਿਓ। ਕਹਿਣਗੇ, ਰੱਬ ਦਾ ਕੀ ਹੈ, ਹੁਣੇ ਮਿਲਾ ਦਿੰਦੇ। ਰਾਜਾ ਬੜਾ ਹੈਰਾਨ ਹੋਇਆ, ਇੰਨੀ ਜਲਦੀ ਰੱਬ ਮਿਲਾ ਦੋਗੇ? ਕਹਿਣਗੇ, ਰੱਬ ਦਾ ਕੀ ਹੈ, ਰੱਬ ਹੁਣੇ ਮਿਲਾ ਦਿੰਦੇ ਆ। ਰਾਜਨ ਦੋਵੇਂ ਹੱਥ ਕਰ ਲਿਆ, ਫਿਰ ਤੈਨੂੰ ਪ੍ਰਸ਼ਾਦ ਛਕਾਈਏ ਤੇ ਰੱਬ ਹੁਣੇ ਮਿਲਾਈਏ। ਪ੍ਰਸ਼ਾਦ ਮੀਨੰਗ ਉਹ ਪ੍ਰਸਾਦ ਦਾ ਕਿਰਪਾ ਸੀ। ਰਾਜੇ ਨੇ ਦੋਵੇਂ ਹੱਥ ਇਸ ਤਰ੍ਹਾਂ ਕੀਤੇ। ਭਗਤ ਰਵਿਦਾਸ ਜੀ ਨੇ ਜਿਹਦੇ ਵਿੱਚ ਟੁੱਟੇ ਹੋਏ ਚੋੜੇ ਜੋੜਿਆਂ ਦੇ ਚਮੜੇ ਦੇ ਉਹ ਟੁਕੜੇ ਭਿੰਦੇ ਹੋਏ ਸੀ ਨਾ, ਅੱਜ ਵੀ ਕਿਤੇ ਜੋੜਾ ਗਣਾਉਣ ਜਾਓ ਚਮੜੇ ਦਾ, ਹੁਣ ਸਿਸਟਮ ਮੁੱਕ ਰਿਹਾ ਹੈ, ਤਾਂ ਉਹ ਛੋਟੇ ਛੋਟੇ ਟੁਕੜੇ ਭਿਉਂ ਲੈਂਦੇ ਨੇ ਇੱਕ ਮਿੱਟੀ ਦੇ ਭਾਂਡੇ, ਨਰਮ ਹੋ ਜਾਂਦਾ ਚਮੜਾ, ਉਹਦੇ ਨਾਲ ਜੋੜੇ ਗਣ, ਉਹਦੇ ਵਿੱਚੋਂ ਚੋਲਾ ਭਰਿਆ ਇਸ ਤਰ੍ਹਾਂ ਪਾਣੀ ਦਾ। ਕਹਿੰਦੇ, ਲੈ ਰਾਜਨ ਤੈਨੂੰ ਪ੍ਰਸ਼ਾਦ ਛਕਾਈਏ, ਰੱਬ ਦਾ ਕੀ ਹੈ, ਹੁਣੇ ਮਿਲਾ ਦਾਂਗੇ। ਜਦੋਂ ਚੋਲਾ ਭਰ ਕੇ ਉਹਦੇ ਹੱਥ ਵਿੱਚ ਪਾਇਆ, ਹੁਣ ਮਨ ਵਿੱਚ ਇੱਕਦਮ ਈਰਖ ਆ ਗਈ ਤੇ ਗੰਦਾ ਪਾਣੀ ਪਿਲਾਉਣ ਲੱਗਾ। ਇਹ ਕਾਹਦਾ ਗੁਰੂ ਹੈ, ਹੱਥ ਵਿੱਚ ਇਸ ਤਰ੍ਹਾਂ ਭਰਿਆ, ਇਹ ਤੇ ਗੰਦਾ ਪਾਣੀ ਹੈ, ਇਹ ਕਾਹਦਾ ਗੁਰੂ ਹੈ? ਮਨ ਚ ਸੋਚ ਦੋ ਕਿੱਥੇ ਫਸ ਗਿਆ, ਕੀ ਕਹਿ ਬੈਠਾ। ਤੇ ਭਗਤ ਰਵਿਦਾਸ ਜੀ ਕਹਿੰਦੇ, ਛਕੋ ਰਾਜਨ ਛਕੋ, ਰੱਬ ਨੂੰ ਮਿਲਣਾ ਛਕੋ। ਹੁਣ ਲੱਜਾ ਰੱਖਦਾ ਛਕੇ ਕਿਵੇਂ, ਈਰਖਾ ਕਰਦਿਆਂ ਕਰਦਿਆਂ ਮੂੰਹ ਤੱਕ ਲਿਜਾਂਦੇ, ਉਹਨੇ ਸਾਰਾ ਹੀ ਡੋਲ ਲਿਆ, ਬਾਹਾਂ ਭਿੱਜ ਗਈਆਂ, ਇੱਕ ਘੁੱਟ ਨਹੀਂ ਜੇ ਪੀਤਾ। ਰਵਿਦਾਸ ਕੁਝ ਨਾ ਬੋਲੇ, ਕਹਿਣਗੇ ਜਾਓ ਬਾਦਸ਼ਾਹ, ਅਜੇ ਪਤਾ ਨਹੀਂ ਕਿੰਨਾ ਵਕਤ ਲੱਗੇ। ਉੱਠ ਕੇ ਚਲਾ ਗਿਆ। ਜਾਂਦੇ ਨੇ ਚਿਤੌੜਗੜ੍ਹ ਆਪਣੀ ਰਿਆਸਤ ਬੜੇ ਗੁੱਸੇ ਵਿੱਚ ਗਿਆ। ਦੱਸਣ ਵਾਲੇ ਨੂੰ ਕਿਹਾ, ਮੂਰਖ ਹੈ, ਜਿਹਨੇ ਦੱਸਿਆ ਰਵਿਦਾਸ ਕੋਲ ਰੱਬ ਹੈ, ਉਹਦੇ ਕੋਲ ਕੀ ਹੈ, ਗੰਦਾ ਪਾਣੀ ਪਿਲਾਉਣ ਲੱਗਾ ਸੀ, ਈਰਖਾ ਮਨ ਵਿੱਚ ਕਰਦਿਆਂ ਪਹੁੰਚ ਗਿਆ। ਜਾਂਦਿਆਂ ਰਾਜਿਆਂ ਵਾਲੀ ਪੁਸ਼ਾਕ ਲਾਹ ਕੇ ਮਾਰੀ, ਇਹਨੂੰ ਧੋ ਦਿਓ, ਸ਼ੂਦਰ ਨੇ ਗੰਦਾ ਪਾਣੀ ਪਿਲਾ ਦੇਣਾ ਸੀ। ਤੇ ਜਿਹੜੇ ਧੋਬੀ ਨੂੰ ਧੋਣ ਲਈ ਦਿੱਤੀ ਨਾ, ਉਹਨੂੰ ਨਾਲ ਹੀ ਗੁੱਸੇ 'ਚ ਕਹਿੰਦਾ, ਇਹ ਤੂੰ ਰੱਖ ਲੈ, ਮੈਂ ਨਹੀਂ ਲੈ। ਧੋਬੀ ਲੈ ਗਿਆ ਬੜਾ ਖੁਸ਼ ਹੋ ਕੇ। ਘਰ ਵਾਲੀ ਨੂੰ ਕਹਿੰਦਾ, ਭਾਗਵਤ ਨੇ ਆਹ ਪੁਸ਼ਾਕ ਚੰਗੀ ਤਰ੍ਹਾਂ ਧੋ ਕੇ ਰੱਖ ਲਈ, ਰਾਜੇ ਨੇ ਆਪਾਂ ਨੂੰ ਦੇ ਦਿੱਤੀ ਹੈ, ਕਦੇ ਵਿਆਹ ਸ਼ਾਦੀ 'ਚ ਪਾਇਆ ਕਰਾਂਗੇ, ਇੰਨੀ ਮਹਿੰਗੀ ਪੁਸ਼ਾਕ ਹੈ। ਉਹਨੇ ਕਿਹਾ, ਐਸਾ ਇਹਦੇ ਨਾਲ ਕੀ ਹੋਇਆ? ਕਹਿਣਗੇ, ਸੁਣਿਆ ਰਾਜਾ ਬਨਾਰਸ ਗਿਆ ਸੀ, ਉੱਥੇ ਕਿਸੇ ਰਵਿਦਾਸ ਕੋਲ ਗਿਆ, ਉਹ ਗੰਦਾ ਪਾਣੀ ਪਿਲਾਉਣ ਲੱਗਾ ਸੀ, ਉਹਦੇ ਚੌਹ ਲੱਗ ਗਏ ਨੇ ਚਮੜੇ ਦੇ, ਤੇ ਸੱਚਮੁੱਚ ਚਮੜੇ ਦੇ ਪਾਣੀ ਦੇ ਚੌਹ ਜੰਮ ਜਾਂਦੇ ਨੇ। ਉਹ ਧੋਬਣ ਨੇ ਧੋਤੇ, ਉਹਦੇ ਵਿੱਚੋਂ ਖੁਸ਼ਬੂ ਵੱਖਰੀ ਆਉਂਦੀ ਹੈ, ਕਹਿੰਦੇ ਨੇ ਉਹ ਚੌਹ ਲੱਥੇ ਨਾ, ਤੇ ਬਾਹਾਂ ਦੇ ਕਫ ਧੋਂਦਿਆਂ ਧੋਂਦਿਆਂ ਉਹ ਧੋਬਣ ਨੇ ਉਹ ਪਾਣੀ ਮੂੰਹ ਨਾਲ ਇਸ ਤਰ੍ਹਾਂ ਇਸ ਤਰੀਕੇ ਨਾਲ ਉਹ ਚੌਹ ਕੰਘਾ ਲਿਆ। ਕਹਿੰਦੇ, ਉਹਨੇ ਕਿਹਾ, ਐਸਾ ਕਹੀਏ, ਜਦੋਂ ਉਹ ਪਾਣੀ ਉਹਨੇ ਇੱਕ ਘੁੱਟ ਕਫ ਮੂੰਹ ਵਿੱਚ ਪਾ ਕੇ ਚੂਸਿਆ, ਤਾਂ ਸਾਧ ਸੰਗਤ ਉਹ ਜਲ ਕੋਈ ਐਸੀ ਬਖਸ਼ਿਸ਼ ਸੀ। ਕਹਿੰਦੇ ਹਨ, ਕੱਪੜੇ ਧੋਣ ਵਾਲੀ ਧੋਬਣ ਦੀ ਸੁਰਤ ਰੱਬ ਨਾਲ ਜੁੜ ਗਈ, ਥੋੜੇ ਦਿਨਾਂ ਵਿੱਚ ਹੀ ਰੌਲਾ ਪੈ ਗਿਆ, ਜੋ ਧੋਬਣ ਕਹਿ ਦਿੰਦੀ ਉਹ ਪੂਰਾ ਹੋ ਜਾਂਦਾ। ਧੋਬਣ ਨੂੰ ਰੱਬ ਮਿਲ ਗਿਆ, ਜੋ ਉਹ ਕਹਿੰਦਾ ਪੂਰਾ ਹੁੰਦਾ, ਉਹਦੀ ਸੁਰਤ ਜੁੜ ਗਈ, ਆਪਣੇ ਆਪ ਉਹਦੀ ਸੁਰਤ ਤੇ ਅਸਰ ਹੋ ਗਿਆ, ਰੌਲਾ ਪੈ ਗਿਆ। ਰਾਜੇ ਤੱਕ ਖਬਰ ਪਹੁੰਚੀ, ਧੋਬੀ ਦੇ ਘਰ ਵਾਲੀ ਨੂੰ ਬ੍ਰਹਮ ਗਿਆਨ ਹੋ ਗਿਆ। ਰਾਜਾ ਚੱਲ ਕੇ ਆਇਆ, ਉਹਨੇ ਕਿਹਾ, ਕਿਹਨੂੰ ਗੁਰੂ ਧਾਰਨ ਕੀਤਾ, ਤੈਨੂੰ ਬ੍ਰਹਮ ਗਿਆਨ ਕਿਵੇਂ? ਧੋਬਣ ਨੇ ਫਿਰ ਦੱਸ ਦਿੱਤਾ, ਰਾਜਨ ਇਹ ਬਖਸ਼ਿਸ਼ ਮੇਰੇ ਤੇ ਨਹੀਂ, ਇਹ ਤੇਰੇ ਤੇ ਹੋਣੀ ਸੀ, ਤੂੰ ਉਹ ਜਲ ਛਕਣ ਲੱਗਿਆ ਈਰਖਾ ਲਿਆਂਦੀ ਹੈ, ਉਹਨੂੰ ਗੰਦਾ ਪਾਣੀ ਸਮਝ ਬੈਠੇ, ਉਹ ਭਗਤੀ ਵਾਲੇ ਦੀ ਬਖਸ਼ਿਸ਼ ਤੇਰੇ ਤੇ ਹੋਣੀ ਸੀ। ਰਾਜਨ ਇਹ ਜਿਹੜੀ ਮੇਰੇ ਤੇ ਬਖਸ਼ਿਸ਼ ਹੋਈ ਹੈ, ਤੇਰੇ ਤੇ ਹੋਣੀ ਸੀ। ਰਾਜਾ ਬੜਾ ਰੋਇਆ, ਸਭ ਕੁਝ ਸੋਚ ਕੇ ਉਦਾਸ ਹੋਇਆ। ਉਸੇ ਵਕਤ ਚਿਤੌੜਗੜ੍ਹੋਂ ਚੱਲ ਪਿਆ, ਰਾਜਸਥਾਨ ਤੋਂ ਚੱਲ ਕੇ ਯੂਪੀ ਜਦੋਂ ਪਹੁੰਚਿਆ ਬਨਾਰਸ ਕੰਛੀ, ਜਾਂਦਿਆਂ ਚਰਨੀ ਢਹਿ ਪਿਆ। ਕਹਿੰਦਾ ਰਵਿਦਾਸ ਜੀ ਨੂੰ, ਮਹਾਰਾਜ ਆਹ ਹੁਣ ਮੈਨੂੰ ਛਕਾ ਦਿਓ। ਉਹ ਕਹਿੰਦੇ, ਰਾਜਨ ਇਹ ਤੇ ਗੰਦਾ ਪਾਣੀ ਹੈ, ਇਹਦਾ ਕੀ ਛਕਣਾ ਹੈ? ਰੋ ਪਿਆ, ਕਹਿੰਦਾ ਨਹੀਂ, ਮੈਨੂੰ ਛਕਾ ਦਿਓ। ਕਹਿੰਦੇ, ਤੇ ਗੰਦਾ ਪਾਣੀ, ਹੁਣ ਭਾਵੇਂ ਪੂਰੇ ਦਾ ਪੂਰਾ ਭਾਂਡਾ ਪੀ ਜਾ, ਹੁਣ ਇਹਦੇ ਵਿੱਚ ਕੁਝ ਨਹੀਂ। ਉਹ ਵਕਤ ਸੀ, ਤੂੰ ਲੰਘਾ ਦਿੱਤਾ ਹੈ ਬਾਦਸ਼ਾਹ, ਹੁਣ ਇਹ ਸਿਰਫ ਗੰਦਾ ਪਾਣੀ ਹੈ, ਇਹਦੇ ਵਿੱਚ ਕੁਝ ਵੀ ਨਹੀਂ। ਉਹ ਰਾਜੇ ਨੇ ਆਪਣੀ ਭੁੱਲ ਬਖਸ਼ਾਉਣ ਲਈ ਕਿਹਾ, ਇੱਕ ਵਾਰ ਮਾਫ਼ੀ ਦੇ ਦਿਓ। ਉਹਨੇ ਕਿਹਾ, ਬਾਦਸ਼ਾਹ ਉੱਦਣ ਅਸੀਂ ਆਪਣੀ ਕਮਾਈ ਵਿੱਚੋਂ ਤੈਨੂੰ ਦੇਣ ਲੱਗੇ ਸੀ, ਹੁਣ ਆਪਣੇ ਕੋਲੋਂ ਨਹੀਂ, ਜਾ ਸਤਨਾਮ ਦੀ ਕਮਾਈ ਕਰ, ਹੁਣ ਆਪਣੀ ਕਮਾਈ ਇਕੱਠੀ ਕਰ, ਪਹਿਲਾਂ ਆਪਣੀ ਕਮਾਈ ਚੋਂ ਤੈਨੂੰ ਦੇਣ ਲੱਗੇ ਸੀ, ਹੁਣ ਤੈਨੂੰ ਆਪਣਾ ਕਮਾਉਣਾ ਪੈਣਾ, ਜਾ ਸਤਨਾਮ ਹਰ ਭੋਗ ਤੁਹਾਰੇ, ਜਪ ਅਕਾਲ ਪੁਰਖ ਦਾ ਨਾਮ, ਭਗਤੀ ਕਰ, ਹੁਣ ਆਪਣੀ ਕਮਾਈ ਇਕੱਠੀ ਕਰ। ਐਸਾ ਵਿਰਾਗੀ ਹੋਇਆ ਉਸ ਬਾਦਸ਼ਾਹ ਨੇ, ਫਿਰ ਸਤਨਾਮ ਦੀ ਐਸੀ ਅਰਾਧਨਾ ਕੀਤੀ, ਸਾਧ ਸੰਗਤ ਵਕਤ ਆਇਆ, ਉਹ ਰਾਜਾ ਵੀ ਇੱਕ ਦਿਨ ਭਗਤੀ ਨੂੰ ਸ਼ਿਖਰ ਅਪੜਿਆ ਭਗਤ ਹੋ ਗਿਆ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹ ਭਗਤ ਵੀ ਪੀਪਾ ਬੈਠਾ, ਉਹ ਬਾਦਸ਼ਾਹ ਵੀ ਚਿਤੌੜਗੜ੍ਹ ਦਾ ਰਾਜਾ ਪੀਪਾ ਭਗਤ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਸੋ ਕਹਿਣ ਤੋਂ ਭਾਵ ਬਾਣੀ ਰੱਬ ਨਾਲ ਜੋੜਦੀ ਹੈ। ਬਸ ਗੁਰੂ ਨਾਨਕ ਸਾਹਿਬ ਦਾ ਹੀ ਉਹ ਸਿਧਾਂਤ, ਅਸੀਂ ਈਰਖਾ ਨਾ ਕਰੀਏ, ਨਫ਼ਰਤ ਨਾ ਕਰੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜੋ, ਆਪਣੇ ਘਰਾਂ ਵਿੱਚ ਬਾਣੀ ਪੜ੍ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

0: ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ ਤਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਅਜੀਮੁਲ ਸ਼ਾਨ ਕਦਮਾਂ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਜੀ ਨੇ ਮੈਰਾਮਦ ਕਰਦਿਆਂ ਨਜ਼ਰੇ ਇਨਾਇਤ ਕਰਦਿਆਂ ਸਾਨੂੰ ਸਾਰਿਆਂ ਨੂੰ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਦਾਨ ਕੀਤਾ ਹੈ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਮਹਾਨ ਰੂਹਾਨੀਅਤ ਦੇ ਮਰਕਜ਼ ਜਿਸ ਵਰਗਾ ਹੋਰ ਕੋਈ ਅਸਥਾਨ ਬ੍ਰਹਿਮੰਡ ਵਿੱਚ ਦਿਖਾਈ ਨਹੀਂ ਪੈਂਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਆਂ ਤੋਂ ਸਤਿਗੁਰੂ ਜੀ ਦੀ ਅਜ਼ੀਮ ਤਰੀਨ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਆਪ ਨੇ ਬੜੇ ਪ੍ਰੇਮ ਰਸ ਵਿੱਚ ਸਰਵਣ ਕੀਤੇ ਹਨ। ਫਿਰ ਸਦਾਏ ਵਾਰਗਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਪ੍ਰਾਪਤ ਹੋਇਆ ਹੁਕਮਨਾਮਾ ਸਾਹਿਬ ਦੇ ਪਾਠ ਸਰਵਣ ਕੀਤੇ ਹਨ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਪਾਕਸ਼ਾਲੀ ਹਾਜ਼ਰੀਨ ਮਾਤਾ ਪ੍ਰਾਤਾ ਹਾਜ਼ਰੀ ਭਰ ਰਹੇ ਹੋ ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਦਫ਼ਾ ਫਿਰ ਤੋਂ ਗੁਰੂ ਫਤਿਹ ਦੁਆਰਾ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੇ ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਹਨ ਜੋ ਸੋਰਟ ਰਾਗ ਵਿੱਚ ਦਰਜ ਨੇ ਔਰ ਇਹਨਾਂ ਪਾਵਨ ਬਚਨਾਂ ਦਾ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 617 ਨੰਬਰ ਅੰਗ 'ਤੇ ਕੀਤਾ ਜਾ ਸਕਦਾ ਹੈ। ਇਸ ਪਾਵਨ ਸ਼ਬਦ ਦੀਆਂ ਮਰਕਜ਼ੀ ਪੰਗਤੀਆਂ ਹਨ ਸੰਤੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਹੇ ਸੰਤ ਜਨੋ ਪਾਰ ਬ੍ਰਹਮ ਪਰਮੇਸ਼ਵਰ ਦੀ ਖੋਜ ਕਰਨ ਵਾਲੇ ਪਾਰ ਬ੍ਰਹਮ ਪਰਮੇਸ਼ਵਰ ਦੇ ਦੀਦਾਰ ਦੀ ਮਨ ਵਿੱਚ ਲਾਲਸਾ ਰੱਖਣ ਵਾਲੇ ਜਿਨ੍ਹਾਂ ਦਾ ਹਿਰਦਾ ਤੜਪ ਵਿੱਚ ਰਹਿੰਦਾ ਪ੍ਰਭੂ ਦਾ ਦੀਦਾਰ ਹੋਵੇ ਪ੍ਰਾਪਤੀ ਹੋਵੇ ਮਿਲਣਾ ਹੋਵੇ सतगुरु ऐसे महान पुरखां नूं मुखातब हुंदे आया ये बचन फरमाउंदे ने, संत हो घट घट रहे हो समाहे हो। कारण की है, बड़े लंबे अरसे तो कुछ ऐसी सोच चलती आ रही है, किसे जंगल विच जाके किसे बुलंद पर्वत दियां शिखरां ते बैठ के या कोई जमीन दोज हो के परमात्मा नूं मिलिया जा सकता है, खोज कीती जा सकती है। सतगुरु महाराज इस विचार नाल जो संसार जुड़िया होया उसनों भी मुखातब करते हैं, संत हो घट घट रहे हो समाहे हो। जिसनों तुसी दूर दराज लभदे पए हो, जमीन विच खाइयां विच गहरे थावां ते लभदे पए हो, बुलंद चोटियां ते लभदे पए हो, दरअसल हर एक दे हर हिरदे विच समाया होया है, दूर नहीं। बड़े गहरे शब्द हैं सतगुरु जी दे, संत हो घट घट रहे हो समाहे हो। वो हर हिरदे विच समाहित है, हर हिरदे विच धड़क रहा है। ये जिहड़ी साढ़े हिरदे की धड़कन है, जिसनों डॉक्टरी भाषा च हार्ट बीट कह देंदे, जो साढ़े खून नूं संचारित साढ़े शरीर विच करती है, साढ़े एक एक रोम रोम तक पहुंचाती है, ये धड़कन ए बल ते ए आवाज पुरखा होर किसे दी नहीं है, करता पुरख दी है। करता पुरख आप ही तेरे शरीर दे हर सैल तक प्राण वायु पहुंचा रहा है, जीवन दे रहा है। इसलिए बार दूर दराज लभण दी लोड़ नहीं। फिर की कारण हो सकता है, मनुख क्यों दूर लभदा है, भाई परमात्मा दूर है, ते वास्तविकता की है? महाराज फरमान करते ने, कहते ने, मोह मोहया जाने दूर है, कहो नानक सदा हजूर है। संसार दे मोह विच पिया होया, पकड़ जकड़ विच पिया होया, लोभ लंपट बनिया होया, मनुख इस तरह भरोसा बना लैंदा है भई परमात्मा ते दूर है, कौन देखदा पिया। मंद कर्मां विच गलतान होया, मनुख ऐसी धारणा बना लैंदा भई कौन देखदा पिया, परमात्मा ते बस एक ख्याल हैगा। जैसे वाम मार्गियां ने भी एक गल कह दिती भई कोई जन्म देण वाला नहीं, कोई करता नहीं, उन्हां दे बोल उन्हां च बड़े प्रसिद्ध होए, कास कास ते होत है अन अन ते होए। जिवें घा दा अगों घा तो ही जन्म हुंदा है, ते अनाज दा अनाज तो हो जाता है। कास कास ते होत है अन अन ते होए, त्यों मानुख मनुख दे करता अवर न कोए। वो कहंदे ने होर कोई नहीं है, बस मनुख तो ही मनुख पैदा हो जा। ते कौन दसे पुरखा, जे बायोलॉजिकली देखिए मनुख तो मनुख पैदा होंदा है, पर फिर जिथे जिस धरती ते मनुख विचरदा है, जेड़ी प्राण वायु नाल साह लैंदा है, जेड़े जल नाल इसदे प्राण बचदे ने, फिर उस सारी कायनात नूं रचण वाला कौन हैगा है? थोड़ा दूर देखिए तो दिखाई पै जा। बड़े गहरे बोल ने मेरे पातशाह जी दे, कहंदे ने मोह मोहया जाने दूर है, कहो नानक सदा हजूर है। पार ब्रह्म परमेश्वर सदा ही नेड़े, दूर नहीं है, दूर नेड़ा है, दूर न जाने हो। सतगुरु कहंदे ने भावें तेरे कोल 100 गुस्ताखियां हो जाण, पर ए गुस्ताखी ना करना कि किधरे परमात्मा नु दूर समझ लवे। बड़े महाबोल ने, नेड़ा है दूर न जाने हो। ਗੁਰ ਕੈ ਸ਼ਬਦ ਨਜ਼ਦੀਕ ਪਛਾਣੋ, ਗੁਰੂ ਦੇ ਸ਼ਬਦ ਨਾਲ ਜੁੜ ਕੇ ਭਾਵ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਗੁਰੂ ਦੀ ਬਖਸ਼ੀ ਹੋਈ ਜੀਵਨ ਜੁਗਤ ਵਿੱਚ ਵਿਚਰਦਿਆਂ ਹੋਇਆਂ ਮਰਿਆਦਿਤ ਜੀਵਨ ਗੁਜ਼ਾਰਦਿਆਂ ਹੋਇਆਂ ਪਰਮਾਤਮਾ ਨੇੜੇ ਦਿਖਾਈ ਪੈਣ ਲੱਗ ਪੈਂਦਾ ਹੈ। ਦੂਜੇ ਸ਼ਬਦਾਂ ਵਿੱਚ ਜੇ ਦੇਖਣਾ ਹੋਵੇ ਕਿਸੇ ਮਨੁੱਖ ਨੇ ਕਿ ਮੈਂ ਪਰਮਾਤਮਾ ਤੋਂ ਕਿਤਨਾ ਨਜ਼ਦੀਕ ਹਾਂ, ਨੇੜੇ ਹਾਂ ਤੇ ਕਿਤਨਾ ਦੂਰ ਹਾਂ, ਕਿਉਂਕਿ ਦੂਜੇ ਤੋਂ ਸੁਣਨ ਨਾਲ ਜਾਂ ਦੂਜੇ ਦੇ ਦੱਸਣ ਨਾਲ ਸਮਝ ਨਹੀਂ ਆਉਂਦੀ, ਇਸ ਲਈ ਖੁਦ ਆਪਣਾ ਫੈਸਲਾ ਆਪ ਕਰਨਾ ਚਾਹੀਦਾ। ਬੜੇ ਸੋਹਣੇ ਇੱਕ ਮਹਾਂਪੁਰਖ ਦੇ ਵਿਚਾਰ ਨੇ, ਕਹਿੰਦੇ ਨੇ ਤੂੰ ਖੁਦ ਬਾ ਮੁਨਸਬ ਸੁਧ, ਆਪਣਾ ਜੱਜ ਆਪ ਬਣ, ਆਪਣਾ ਫੈਸਲਾ ਕਰਨ ਵਾਲਾ ਆਪ ਬਣ, ਦੂਜੇ ਤੈਨੂੰ ਕਹਿੰਦੇ ਰਹਿਣ ਤੂੰ ਬੜਾ ਗੁਰਮੁਖ ਹੈ, ਬੜਾ ਸੰਤ ਹੈ, ਬੜਾ ਮਹਾਤਮਾ ਹੈ, ਉਹਨਾਂ ਦੇ ਆਖਣ ਤੇ ਹੀ ਨਾ ਮੰਨ ਲਿਆ ਕਰ, ਬਲਕਿ ਕਦੀ ਆਪ ਵੀ ਦੇਖਿਆ ਕਰ ਮੈਂ ਹੈਗਾ ਕੀ ਹਾਂ। ਅਸੀਂ ਉਹੀ ਹਾਂ ਜੋ ਸਾਡੇ ਅੰਦਰ ਵਿਚਾਰ ਚੱਲਦੇ ਨੇ, ਜੇ ਲੋਭ ਦੇ ਵਿਚਾਰ ਚੱਲਦੇ ਨੇ ਅਸੀਂ ਲੋਭੀ ਹਾਂ, ਜੇ ਕ੍ਰੋਧ ਦੇ ਵਿਚਾਰ ਚੱਲਦੇ ਨੇ ਅਸੀਂ ਕ੍ਰੋਧੀ ਹਾਂ, ਜੇ ਹੰਕਾਰ ਵਿਚਾਰਾਂ ਦੇ ਸੰਗ੍ਰਹਿ ਵਿੱਚ ਪ੍ਰਵਾਹਿਤ ਹੋ ਰਿਹਾ ਫਿਰ ਅਸੀਂ ਹੰਕਾਰੀ ਹਾਂ, ਜੇ ਨਿਰੰਕਾਰ ਦਾ ਨਾਮ ਅੰਦਰ ਚੱਲ ਰਿਹਾ ਫਿਰ ਸਾਡੇ ਵਿੱਚ ਤੇ ਪਰਮਾਤਮਾ ਵਿੱਚ ਫਰਕ ਨਹੀਂ ਰਹਿ ਜਾਂਦਾ। ਇਸ ਲਈ ਆਪਣੇ ਵਿਚਾਰਾਂ ਨੂੰ ਪੜ੍ਹਨਾ, ਆਪਣੇ ਆਪ ਨੂੰ ਪੜ੍ਹਨਾ ਕੀ ਹੈ, ਆਪਣੇ ਵਿਚਾਰਾਂ ਨੂੰ ਪੜ੍ਹਨਾ, ਆਪਣੇ ਹਿਰਦੇ ਦੀਆਂ ਤਰੰਗਾਂ ਨੂੰ ਪੜ੍ਹਨਾ। ਮਹਾਰਾਜ ਕਹਿੰਦੇ ਨੇ ਇਸ ਲਈ ਆਪਣਾ ਫੈਸਲਾ ਆਪ ਕਰਿਆ ਕਰ, ਜੋ ਕੁਝ ਵਿਚਾਰ ਪ੍ਰਵਾਹ ਤੇਰੇ ਅੰਦਰ ਚੱਲ ਰਿਹਾ ਪੁਰਖਾ ਤੂੰ ਉਹੀ ਹੈਗਾ, ਉਸ ਤੋਂ ਇਲਾਵਾ ਤੂੰ ਕੁਝ ਨਹੀਂ ਹੈਗਾ। ਇਸ ਲਈ ਜੇ ਕੋਈ ਦੇਖਣਾ ਚਾਹੇ ਬਈ ਮੈਂ ਦੂਰ ਕਿੰਨਾ ਹਾਂ, ਦੂਰ ਹਾਂ ਕਿ ਨੇੜੇ ਹਾਂ, ਬਸ ਇਹ ਸਮਝ ਲੈਣਾ ਜਿਤਨੀ ਵਾਹਿਗੁਰੂ ਜੀ ਦੀ ਯਾਦ ਨੇੜੇ ਹੈ, ਸਾਡਾ ਹਿਰਦਾ ਨੇੜੇ ਹੈ ਓਨਾ ਹੀ ਅਸੀਂ ਨੇੜੇ ਹਾਂ, ਤੇ ਜਿੰਨਾ ਦੂਰ ਹੈ ਓਨਾ ਹੀ ਦੂਰ ਹੈਗੇ ਹਾਂ, ਬਸ ਹੋਰ ਕੋਈ ਦੂਰੀ ਨਹੀਂ। ਇਹ ਦੂਰੀ ਮੀਲਾਂ ਦੀ ਦੂਰੀ, ਕੋਹਾਂ ਦੀ ਦੂਰੀ, ਯੋਜਨਾ ਦੀ ਦੂਰੀ ਨਹੀਂ। ਸਾਧ ਸੰਗਤ ਇਹ ਗ੍ਰਹਿ ਨਕਸ਼ੱਤਰ ਤਾਰੇ ਸਿਆਰਿਆਂ ਦੀ ਦੂਰੀ ਵੀ ਨਹੀਂ ਬਈ ਫਲਾਣਾ ਗ੍ਰਹਿ ਫਲਾਣੇ ਗ੍ਰਹਿ ਤੋਂ ਇੰਨੇ ਮਾਈਲਸ ਦੂਰ ਹੈ, ਇੰਨੇ ਪ੍ਰਕਾਸ਼ ਵਰਸ਼ ਦੂਰ ਹੈ, ਬਸ ਇੰਨਾ ਹੀ ਸਮਝ ਲੈਣਾ ਕਿ ਮੀਲਾਂ ਦੀ ਦੂਰੀ ਕੋਈ ਦੂਰੀ ਹੈ ਨਹੀਂ, ਸਾਡੇ ਤੋਂ ਮੀਲਾਂ ਦੀ ਦੂਰੀ ਨਹੀਂ, ਗ੍ਰਹਿ ਨਕਸ਼ਤਰਾਂ ਦੀ ਦੂਰੀ ਨਹੀਂ ਹੈ, ਤੇ ਤਿਲਾਂ ਦੀ ਵੀ ਦੂਰੀ ਨਹੀਂ ਹੈ ਵੀ ਇੰਨੇ ਤਿਲ ਦੂਰ ਹੋਵੇਗਾ, ਇੰਨੇ ਸੈਂਟੀਮੀਟਰ ਦੂਰ ਹੋਵੇਗਾ, ਇੰਨੇ MM ਦੂਰ ਹੋਵੇਗਾ। ਅਸਲ ਹੋਰ ਕੋਈ ਦੂਰੀ ਪਰਮਾਤਮਾ ਤੋਂ ਬਣਾਈ ਨਹੀਂ ਜਾ ਸਕਦੀ। ਜਿੱਥੇ ਅਸੀਂ ਬੈਠੇ ਹਾਂ ਇੱਥੇ ਵੀ ਮੌਜੂਦ ਹੈ, ਜਿੱਥੇ ਅਸੀਂ ਚੱਲਦੇ ਹਾਂ ਜਾਂਦੇ ਹਾਂ ਭਰਮਣ ਕਰਦੇ ਹਾਂ ਕ੍ਰਿਤਕਾਰ ਵਿਹਾਰ ਕਰਦੇ ਹਾਂ ਉੱਥੇ ਵੀ ਮੌਜੂਦ ਹੈ, ਉੱਥੋਂ ਦੂਰ ਕੀਤਾ ਹੀ ਨਹੀਂ ਜਾ ਸਕਦਾ। ਜਾਂ ਇੰਜ ਕਹੋ ਹਰ ਇੱਕ ਨੂੰ ਆਪਣੇ ਤੋਂ ਦੂਰ ਤੇ ਕੀਤਾ ਜਾ ਸਕਦਾ, ਬੜੇ ਕਰੀਬੀ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ, ਮਾਤਾ ਪਿਤਾ ਨੂੰ, ਪਤੀ ਪਤਨੀ ਨੂੰ ਦੂਰ ਕੀਤਾ ਜਾ ਸਕਦਾ ਹੈ, ਪਰ ਸਾਧ ਸੰਗਤ ਸਾਡੇ ਕੋਲ ਕੋਈ ਐਸਾ ਬਲ ਨਹੀਂ ਹੈ, ਕੋਈ ਐਸਾ ਯੰਤਰ ਨਹੀਂ ਹੈ ਜਿਸ ਨਾਲ ਅਸੀਂ ਪਰਮਾਤਮਾ ਨੂੰ ਆਪਣੇ ਆਪ ਤੋਂ ਦੂਰ ਕਰ ਸਕੀਏ। ਇੱਥੇ ਅਸੀਂ ਸਫਲ ਨਹੀਂ ਹੋ ਸਕਦੇ, ਫਿਰ ਕੀ ਦੂਰੀ ਹੈ? ਨਾ ਮੀਲਾਂ ਦੀ ਦੂਰੀ ਹੈ, ਨਾ ਗ੍ਰਹਿ ਨਕਸ਼ਤਰਾਂ ਦੀ ਦੂਰੀ ਹੈ, ਨਾ ਤਿਲਾਂ ਦੀ ਦੂਰੀ ਹੈ। ਸਾਧ ਸੰਗਤ ਜੇ ਸਾਡੀ ਦੂਰੀ ਬਣੀ ਹੈ ਤਾਂ ਦਿਲਾਂ ਦੀ ਦੂਰੀ, ਔਰ ਸਾਰੀਆਂ ਦੂਰੀਆਂ ਅਬੋਰ ਕੀਤੀਆਂ ਜਾ ਸਕਦੀਆਂ। ਅੱਜ ਦਾ ਮਨੁੱਖ ਚੰਦਰਮਾ ਦੀ ਦੂਰੀ ਅਬੋਰ ਕਰ ਚੁੱਕਿਆ, ਬਹੁਤ ਸਾਰੇ ਪਲੈਨਟਸ ਹੁਣ ਦੂਰ ਨਹੀਂ ਰਹੇ, ਇਹ ਧਰਤੀ ਦੇ ਮੁਲਕ ਹੁਣ ਦੂਰ ਨਹੀਂ ਰਹੇ। ਹਜ਼ਾਰਾਂ ਮੀਲਾਂ ਦਾ ਸਫ਼ਰ ਕੁਝ ਘੰਟਿਆਂ 'ਚ ਹੀ ਤੈਅ ਹੋ ਜਾਂਦਾ। ਹੁਣ ਤੇ ਸਿਆਣੇ ਲੋਕ ਇਸ ਨੂੰ ਇੱਕ ਪਿੰਡ ਪਿੰਡ ਕਹਿਣ ਲੱਗ ਪਏ ਬਈ ਇਹ ਇੱਕ ਗਲੋਬਲ ਵਿਲੇਜ ਹੈ। ਦੂਰੀਆਂ ਮੁੱਕ ਗਈਆਂ ਪਰ ਸਾਧ ਸੰਗਤ ਬਾਹਰ ਦੀਆਂ ਸਾਰੀਆਂ ਦੂਰੀਆਂ ਨੂੰ ਮੁਕਾਉਣਾ ਆਸਾਨ ਹੈ, ਬੜਾ ਹੀ ਆਸਾਨ ਹੈ, ਪਰ ਆਪਣੇ ਹਿਰਦੇ ਤੋਂ ਪਰਮਾਤਮਾ ਦੀ ਦੂਰੀ ਨੂੰ ਨਜ਼ਦੀਕੀ ਵਿੱਚ ਬਦਲਣਾ ਮੁਸ਼ਕਲ ਹੈ ਤੇ ਸਾਡੇ ਵੱਸੋਂ ਬਾਹਰ ਹੈ, ਅਸੀਂ ਨਹੀਂ ਕਰ ਸਕਦੇ। ਇਸ ਲਈ ਮਹਾਰਾਜ ਫਰਮਾਨ ਕਰਦੇ ਨੇ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਜੇ ਕਿਸ ਕਰ ਹਮ ਸਕ ਹੈ, ਜਿਉਂ ਭਾਵੇ ਤਿਵੇਂ ਬਖਸ਼ ਤੂੰ ਮਿਹਰ ਕਰ। ਦੂਰੀਆਂ ਬਣਾ ਕੇ ਜਿਉਣਾ, ਪਰਿਵਾਰ ਦੇ ਪਿਆਰ ਦਾ ਅਨੁਭਵ ਨਹੀਂ ਪ੍ਰਾਪਤ ਹੋ ਸਕਦਾ, ਨਜ਼ਦੀਕੀਆਂ ਵਿੱਚ ਹੀ ਪਿਆਰ ਦੀ ਮਮਤਾ, ਪਰਿਵਾਰ ਦੀ ਮਮਤਾ ਦੇਖੀ ਜਾ ਸਕਦੀ। ਇਸ ਲਈ ਸਾਰੇ ਦੁੱਖਾਂ ਨਾਲ ਉਸਦਾ ਜੀਵਨ ਭਰਿਆ ਰਹਿੰਦਾ ਹੈ ਜਿਸਦਾ ਹਿਰਦਾ ਪਰਮਾਤਮਾ ਤੋਂ ਦੂਰ ਹੋ ਜਾਂਦਾ, ਪਰਮਾਤਮਾ ਨੂੰ ਨੇੜੇ ਨਹੀਂ ਸਮਝਦਾ, ਤੇ ਸਾਰੇ ਸੁੱਖ ਉਹਦੇ ਘਰ ਵਿੱਚ ਆ ਜਾਂਦੇ ਨੇ ਜਿਹੜਾ ਕਰਤਾ ਪੁਰਖ ਨਾਲ ਦਿਲੀ ਨੇੜਤਾ ਬਣਾ ਲੈਂਦਾ। ਇਹ ਹੁਣ ਆਪ ਬੈਠੇ ਹੋਣ, ਬਾਹਰ ਮੌਸਮ ਜਿਹੜਾ ਉਹ ਥੋੜਾ ਤਰ ਹੋਇਆ ਹੋਇਆ, ਕਾਫੀ ਸਮਾਂ ਲੰਬੀ ਗਰਮੀ ਪੈਣ ਤੋਂ ਬਾਅਦ ਕੁਝ ਬੂੰਦਾਬਾਂਦੀ ਹੋ ਰਹੀ ਹੈ, ਜਲ ਬਰਸ ਰਿਹਾ, ਤੇ ਤੁਹਾਡੀ ਦੂਰੀ ਨਹੀਂ ਨਾ ਗੁਰੂ ਨਾਲੋਂ, ਨਹੀਂ ਤਾਂ ਕਹਿ ਸਕਦੇ ਸੀ ਬਈ ਮੀਂਹ ਪੈਣ ਲੱਗ ਪਿਆ ਹੁਣ ਘਰ ਚੱਲਦੇ ਹਾਂ, ਭਾਵੇਂ ਕੋਈ ਮੀਂਹ ਬਹੁਤ ਜ਼ਿਆਦਾ ਨਹੀਂ, ਥੋੜਾ ਰੁਕ ਜਾਣ ਨਾਲ ਕੋਈ ਇੰਨਾ ਮੀਂਹ ਨਹੀਂ ਆ ਜਾਣਾ ਕਿ ਅਸੀਂ ਰੁੜ ਜਾਵਾਂਗੇ ਤੇ ਘਰ ਨਹੀਂ ਪਹੁੰਚ ਸਕਾਂਗੇ, ਅਸੀਂ ਬਹਿ ਜਾਵਾਂਗੇ ਤੇ ਘਰ ਨਹੀਂ ਪਹੁੰਚ ਸਕਾਂਗੇ। ਪਰ ਸਾਧ ਸੰਗਤ ਜੇ ਦਿਲ ਦੀ ਦੂਰੀ ਹੋਵੇ ਨਾ, ਫਿਰ ਬੰਦਾ ਬਹਾਨੇ ਪਾ ਲੈਂਦਾ ਬਈ ਇਹ ਹੋ ਗਿਆ, ਹੁਣ ਇਹ ਹੋ ਗਿਆ, ਤੇ ਤੁਹਾਡੇ ਹਿਰਦੇ ਦੀ ਨੇੜਤਾ ਹੈ ਨਾ, ਤੁਸੀਂ ਭਿੱਜਦੇ ਹੋਏ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਆ ਗਏ ਹੋ, ਤੁਹਾਨੂੰ ਉਹ ਦੂਰੀ ਰੋਕ ਨਹੀਂ ਸਕੀ, ਉਹ ਬਹਾਨਾ ਰੋਕ ਨਹੀਂ ਸਕਿਆ। ਇਸ ਲਈ ਮਹਾਰਾਜ ਫਰਮਾਨ ਕਰਦੇ ਨੇ, ਪੁਰਸ਼ਾ ਪੁਰਖਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਦਿਲਾਂ ਦੀ ਦੂਰੀ ਨਾ ਹੋਵੇ ਤੇ ਫਿਰ ਜਿੱਥੇ ਜਾਈਏ ਉੱਥੇ ਹੀ ਨੇੜਤਾ ਹੈ, ਉੱਥੇ ਹੀ ਆਨੰਦ ਹੈ, ਕੋਈ ਦੂਰੀ ਹੈ ਹੀ ਨਹੀਂ, ਹਰ ਹਾਲ ਵਿੱਚ ਪ੍ਰਸੰਨਤਾ ਹੈ, ਹਰ ਹਾਲ ਵਿੱਚ ਆਨੰਦ ਹੈ, ਹਰ ਹਾਲ ਵਿੱਚ ਖੁਸ਼ੀਆਂ ਤੇ ਖੇੜੇ ਤੇ ਮੁਸਕਰਾਹਟਾਂ ਹਨ। ਪਰ ਜੇ ਹਿਰਦੇ ਦੀ ਦੂਰੀ ਬਣ ਜਾਏ ਤੇ ਹਰ ਰੋਗ ਹਰ ਹਾਲ ਵਿੱਚ ਸੋਗ ਬਣਿਆ ਰਹੇ, ਆਨੰਦ ਖੇੜਾ ਤੇ ਸੁਪਨੇ ਵਿੱਚ ਵੀ ਨਹੀਂ। ਇਸ ਲਈ ਜੇ ਪੁੱਛੀਏ ਭਗਤ ਰਵਿਦਾਸ ਜੀ ਮਹਾਰਾਜ ਤੋਂ ਬਈ ਕਿਤਨਾ ਦੂਰ ਹੈ, ਤੁਸੀਂ ਅਨੁਭਵ ਰੱਖਦੇ ਹੋ, ਸਾਰਾ ਬ੍ਰਹਿਮੰਡ ਤੁਹਾਡੇ ਕਦਮਾਂ ਤੇ ਝੁਕਦਾ ਹੈ, ਤੇ ਤੁਸੀਂ ਆਪ ਕਿਹਾ ਬਈ ਵੱਡੇ ਵੱਡੇ ਬ੍ਰਾਹਮਣ ਵੀ ਸਾਡੇ ਕਦਮਾਂ ਤੇ ਝੁਕਦੇ, ਮੇਰੀ ਜਾਤ ਕੁੱਟ ਬੰਡਲਾ ਢੋਰ ਟੋਵੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰਹਿ ਦੰਡੋਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਨਾਮ ਨਾਲ ਜਿਤਨੀ ਦੇਰ ਨੇੜਤਾ ਨਹੀਂ ਬਣੀ ਸੀ, ਕਰਤਾ ਪੁਰਖ ਨਾਲ ਨੇੜਤਾ ਨਹੀਂ ਬਣੀ ਸੀ, ਰਵਿਦਾਸ ਕਹਿੰਦੇ ਨੇ ਮੈਂ ਜਿੱਧਰੋਂ ਲੰਘਦਾ ਸੀ ਨਾ, ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸੀ ਬਈ ਕਿਤੇ ਇਸ ਦਾ ਪਰਛਾਵਾਂ ਸਾਡੇ ਤੇ ਨਾ ਪੈ। ਸਾਧ ਸੰਗਤ ਐਸੇ ਹਿਰਦੇ ਤੋਂ ਤੇ ਭਗਤਾਂ ਨੇ ਵੀ ਦਰਵਾਜ਼ੇ ਬੰਦ ਕੀਤੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਹੈਗਾ, ਕਹਿੰਦੇ ਲੋੜ ਨਹੀਂ, ਡਰ ਲੱਗਦਾ ਇਹਨਾਂ। ਬਾਬਾ ਫਰੀਦ ਸਾਹਿਬ ਬੜੇ ਬੁਲੰਦ ਬਾਂਗ ਇਹ ਬੋਲ ਸਾਡੇ ਨਾਲ ਸਾਂਝੇ ਪਏ ਕਰਦੇ, ਕਹਿੰਦੇ ਨੇ ਫਰੀਦਾ ਤਿੰਨਾ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਦਾ ਨਾਂ, ਜਿਨ੍ਹਾਂ ਦੀ ਪਰਮਾਤਮਾ ਨਾਲ ਦੂਰੀ ਬਣ ਗਈ, ਜਿਨ੍ਹਾਂ ਦਾ ਹਿਰਦਾ ਦੂਰ ਹੋ ਗਿਆ, संसार दी पकड़ जकड़ वेच आ गया। तिना मुख डरावणे जिना विसारियो नाओ, ते उना लई दरवाजा इसलिए बंद करना है क्योंकि उना दे दर्शन करन नाल, उना नू मिलन गिलन नाल ए भैड़ा फल झोली च पैंदा है। इथे दुख कनेरिया अगे ठोर न ठाओ, थां मिलना तो किधरे रह गया, पैर रखण दी ठोर भी नहीं मिल। इसलिए इहो जिहा तो दूरी बनाउणी बड़ी लाजमी, बड़ी जरूरी है। ते भगत नामदेव जी महाराज तो इथों तक कहिंदे ने, कहिंदे ने मैं दर्शन भी नहीं करना चाहुंदा, मैनू ऐसे लोगां दा दूर रहना ही चंगा लगदा है। कितने महान बोल ने भगत जी दे, कहिंदे ने जो ना पजंते नारायणा तिनका मैं ना करो दर्शना। हे पार ब्रह्म परमेश्वर, मेरे जीवन च वड्डे तो वड्डा दुख भावे आ जाए पर जिन्ना ने तेनू विसारिया है ना, उन्हां दा दर्शन मैनू ना होवे, मैं तेरे कोलो मंग कर। जो तेरे तो दूर हो गए वो मेरे नेड़े किथे होवन, बिल्कुल नहीं हो सकते। इसलिए सिख रोज प्राणा तो पुकार करदा गुरु चरणा विच, नितनेम करदा, स्वामी रहराज साहब जी का पाठ करदा, सोहिला साहब का पाठ करदा, ते दस्त बस्ता इल्तजा करदा, हाथ जोड़ के सीस चुका के मंगदा है, हे प्रभु हे सतगुरु महाराज, सही प्यारे मेल जिन्ना मिलिया तेरा नाम चेता आवे। ऐसा ना होवे कि उन्हां नाल मेल बन जाए जिन्हां नाल मिल के नाम भुल जाए। तुसी श्री अकाल तख्त साहब जी दी रहत मर्यादा पढ़ोगे ना, ते उस विच बोल बड़े खूबसूरत ते इंतहाई प्रेममई अंदाज विच लिखे हुए हन कि सिर गुम मीर राम राइए धीर मलिए, इना नाल मेल नहीं रख, इना नाल मिलके गुरु तो दूरी बनती। इसलिए सही प्यारे मेल जिन्ना मिलिया तेरा नाम चेतावे, मन नाम नाल जुड़ जाए। नाम जप के भी अरदास करनी है कि उना नाल ही मेल बने, उना नाल ही नेड़ता बने, उना नाल ही राबता बने, उना तो ही मैं मुखातिब हुआ जेड़े नाम नाल जुड़े हुए होवन। उन्हां दा हिरदा आनंद नाल भरिया होया, उन्हां नूं समझ आ जांदी है कि सबै कट राम बोलै, रामा बोलै, राम बिना को बोलै रे होर हैगा कौन है। जिहड़ा बोलदा है महाराज तां गुरु नानक देव साहिब जी, जिन्हां दे सानू बच्चे होण दा सुभाग मिलिया है, ਉਹ ਫੁਰਮਾਨ ਕਰਦੇ ਨੇ ਹਰ ਅੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਕੋਈ ਵੀ ਆਵਾਜ਼ ਆ ਰਹੀ ਹੈ ਨਾ, ਭਾਵੇਂ ਉਹ ਖੂਹ ਦੀ ਆਵਾਜ਼ ਹੀ ਹੈ, ਟਿੰਡਾਂ ਦੀ ਬੋੜੀਆਂ ਦੀ ਆਵਾਜ਼ ਹੈਗੀ ਹੈ, ਉਸਦੇ ਤੁੱਕੇ ਦੀ ਆਵਾਜ਼ ਹੈਗੀ ਹੈ, ਉਹ ਨਾਮ ਤੋਂ ਬਿਨਾਂ ਹੋਰ ਕੋਈ ਸੁਣਾਈ ਨਹੀਂ ਪੈਂਦਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਇਹ ਤਿੰਨ ਸ਼੍ਰੇਣੀਆਂ ਨੇ ਜੀਵ ਜਗਤ ਵਿੱਚ। ਇੱਕ ਮ੍ਰਿਗ ਸ਼੍ਰੇਣੀ ਹੈ ਜਿਸ ਵਿੱਚ ਆਪਾਂ ਵੀ ਆ ਜਾਂਦੇ, ਜਿਨ੍ਹਾਂ ਵਿੱਚ ਸਾਰੇ ਧਰਤੀ ਤੇ ਚੱਲਣ ਵਾਲੇ ਚਾਰ ਪਾਏ ਦੋ ਪਾਏ ਸਾਰੇ ਆ ਜਾਂਦੇ ਨੇ। ਤੇ ਫਿਰ ਦੂਸਰੀ ਸ਼੍ਰੇਣੀ ਹੈ ਮੀਨ ਸ਼੍ਰੇਣੀ, ਜੋ ਜਲ ਜੀਵ ਨੇ, ਜਿਨ੍ਹਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ 42 ਲੱਖ ਜੀ ਜਲ ਮੈਂ ਹੋਤੇ। ਭਗਤ ਜੀ ਇਸ ਦਾ ਜ਼ਿਕਰ ਕਰਦੇ ਨੇ, ਬਿਠੁਲ ਪਹਿਲਾ ਕਾਏ ਕਰੋ, ਇਹ ਜਲ ਜੀਵ, ਇਹ ਥਲ ਜੀਵ, ਤੇ ਤੀਸਰੀ ਕੈਟੇਗਰੀ ਹੈ ਨਭਚਰ, ਜਿਹੜੇ ਆਸਮਾਨ ਵਿੱਚ ਪਰਵਾਜ਼ ਕਰਦੇ ਨੇ, ਉਡਾਰੀਆਂ ਭਰਦੇ ਨੇ, ਦਰਖਤਾਂ ਤੇ ਆਲਣੇ ਬਣਾਉਂਦੇ ਨੇ। ਇਹਨਾਂ ਤਿੰਨਾਂ ਹੀ ਸ਼੍ਰੇਣੀਆਂ ਦਾ ਮਹਾਰਾਜ ਨੇ ਜ਼ਿਕਰ ਕਰਦੇ ਤੇ ਬੜੇ ਸੰਖੇਪ ਸ਼ਬਦਾਂ ਵਿੱਚ ਕੀਤਾ। ਆਖਿਆ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੇ ਪ੍ਰਭੂ, ਸਾਰੇ ਤੈਨੂੰ ਹੀ ਤੇ ਜਪਦੇ ਪਏ, ਸਭ ਤੇਰੀ ਤੇ ਆਵਾਜ਼ ਹੈ, ਹੋਰ ਕੌਣ ਹੈਗਾ ਤੇਰੇ ਬਿਨਾਂ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਉਹ ਕਹਿੰਦਾ ਜਿੱਧਰ ਦੇਖਦਾ ਹੂੰ ਉਧਰ ਤੂੰ ਹੀ ਤੂੰ ਹੈ, ਤੂੰ ਹੀ ਜਿਸਮ ਔਰ ਤੂੰ ਹੀ ਤੋ ਰੂਹ ਹੈ। ਤੇ ਸਾਨੂੰ ਮੁਖਾਤਬ ਹੁੰਦਿਆਂ ਕਹਿੰਦਾ ਦੀਦਾਰੇ ਖੁਦਾ ਗਰ ਨਾ ਹੋ ਤੁਮਨੇ ਦੇਖਾ, ਗੁਰੂ ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ। ਗੁਰੂ ਦਾ ਦੀਦਾਰ ਪਰਮਾਤਮਾ ਦਾ ਦੀਦਾਰ ਹੈ, ਤੇ ਗੁਰੂ ਦਾ ਦੀਦਾਰ ਖਾਲਸੇ ਦਾ ਦੀਦਾਰ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਸ ਦਿਨ ਇਹ ਨੇੜਤਾ ਬਣ ਜਾਂਦੀ ਹੈ ਨਾ, ਫਿਰ ਸਾਧ ਸੰਗਤ ਸਿੱਖ ਸਿੱਖ ਦਾ ਵਿਰੋਧ ਨਹੀਂ ਕਰਦਾ, ਸਿੱਖ ਸਿੱਖ ਨੂੰ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਦਾ, ਸਿੱਖ ਅਕਾਲ ਪੁਰਖੀ ਸਿਧਾਂਤ ਨਾਲ ਜੁੜ ਜਾਂਦਾ ਹੈ, ਫਿਰ ਵਖਰੇਵੇਂ ਨਜ਼ਰ ਨਹੀਂ ਆਉਂਦੇ। ਲੋਕੀ ਸਵਾਲ ਕਰਦੇ ਨੇ ਤੁਹਾਡਾ ਗੁਰੂ ਇੱਕ, ਤੁਹਾਡੀ ਰਹਿਤ ਇੱਕ, ਤੁਹਾਡੀ ਵਿਚਾਰ ਇੱਕ, ਜੀਵਨ ਸ਼ੈਲੀ ਇੱਕ, ਤੇ ਫਿਰ ਧੜੇ ਕਿਉਂ ਬਣੇ ਹੋਏ? ਮੈਂ ਕਈ ਦਫ਼ਾ ਕਹਿ ਦਿੰਦਾ ਹੁੰਦਾ ਬਈ ਗੁਰੂ ਵੱਲੋਂ ਤੇ ਕੋਈ ਧੜਾ ਨਹੀਂ, ਗੁਰੂ ਵੱਲੋਂ ਤੇ ਦੁਆਸ ਨਹੀਂ ਹੈ, ਇਹ ਸਵਾਰਥ ਨਾਲ ਜੁੜੇ ਹੋਏ ਲੋਕਾਂ ਨੇ ਧੜੇ ਬਣਾਏ ਹੋਏ। ਵੱਖ ਵੱਖ ਹੋ ਕੇ ਅਸੀਂ ਪੰਥ ਦਾ ਨੁਕਸਾਨ ਕਰਦੇ ਹਾਂ, ਅਸੀਂ ਕੌਮ ਦਾ ਨੁਕਸਾਨ ਕਰਦੇ ਹਾਂ, ਅਸੀਂ ਗੁਰੂ ਸਿਧਾਂਤ ਨੂੰ ਸੰਸਾਰ ਤੱਕ ਪਹੁੰਚਣ ਤੋਂ ਸਭ ਤੋਂ ਵੱਡੀ ਬਾਧਾ ਬਣਦੇ ਹਾਂ। ਤੇ ਕਾਰਨ ਇਹ ਹੈ ਸਾਡਾ ਹਿਰਦਾ ਹੀ ਗੁਰੂ ਨਾਲੋਂ ਦੂਰ ਹੈਗਾ। ਫਿਰ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ, ਮੈਂ ਅਕਸਰ ਇਹ ਜ਼ਿਕਰ ਕਰਦਾ ਕਿ ਬੜੇ ਅਵਤਾਰ ਆਏ, ਮਹਾਂਪੁਰਖ ਆਏ, ਪੂਜਨੀਕ ਹਸਤੀਆਂ ਆਈਆਂ, ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਪਰਮਾਤਮਾ ਦੇ ਸੋਹਲੇ ਗਾਏ, ਗੀਤ ਗਾਏ, ਉਸਦੇ ਯਸ ਨੂੰ ਗਾਇਨ ਕੀਤਾ, ਵੱਡੀਆਂ ਵੱਡੀਆਂ ਸ਼ਕਤੀਆਂ ਲੈ ਕੇ ਆਏ। ਪਰ ਸੰਸਾਰ ਤੇ ਅਕਾਲ ਪੁਰਖ ਦਾ ਤਖ਼ਤ ਕੋਈ ਨਹੀਂ ਲੈ ਕੇ ਆਇਆ, ਹੋਰ ਕੋਈ ਲੈ ਕੇ ਨਹੀਂ ਆਇਆ। ਭਾਵੇਂ ਬੜੇ ਪੂਜਨੀਕ ਅਵਤਾਰ ਨੇ, ਪੈਗੰਬਰ ਨੇ, ਅਜ਼ੀਮ ਤਰੀਨ ਸ਼ਖਸੀਅਤਾਂ ਨੇ, ਵੱਡੇ ਵੱਡੇ ਵਲੀ ਲੋਕ ਨੇ, ਪਰ ਸਾਧ ਸੰਗਤ ਪਾਰ ਬ੍ਰਹਮ ਪਰਮੇਸ਼ਵਰ ਦਾ ਦਰਗਾਹ ਤੋਂ ਅਗਰ ਕੋਈ ਤਖ਼ਤ ਲੈ ਕੇ ਆਇਆ ਹੈ ਤਾਂ ਉਹ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਇਹ ਮੌਜੂਦ ਹੈ। ਅਕਾਲ ਪੁਰਖ ਦਾ ਤਖ਼ਤ ਹੀ ਅਕਾਲ ਤਖ਼ਤ ਨਾਮ ਹੈ ਜਿਸ ਦਾ, ਇਹ ਦਰਗਾਹ ਤੋਂ ਸਤਿਗੁਰੂ ਲੈ ਕੇ ਆਏ। ਤੇ ਇੱਥੇ ਸਾਡੇ ਲਈ, ਸਾਨੂੰ ਸੰਸਾਰੀ ਜੀਵਾਂ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਨ ਵਾਸਤੇ ਲਿਆ ਕੇ ਬਿਰਾਜਮਾਨ ਕਰਾ ਦਿੱਤਾ, ਆਖਿਆ ਪੁਰਖਾ ਇੱਥੇ ਆ ਜਾ, ਇੱਥੇ ਝੁੱਕ ਜਾ ਤੇ ਇੱਥੇ ਆਪਣਾ ਆਪਾ ਸਮਰਪਣ ਕਰ ਦੇ। ਜੇ ਤੈਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਦਰਗਾਹ

0: ਸਮਝੇ, ਖੁਦ ਨੂੰ ਉੱਚਾ ਸਮਝੇ, ਕਿਸੇ ਨੂੰ ਨੀਵਾਂ ਸਮਝੇ। ਹਰ ਇੱਕ ਜਗ੍ਹਾ ਹਰ ਥਾਂ ਪਰ ਬ੍ਰਹਮ ਪਰਮੇਸ਼ਵਰ ਦੀ ਜੋਤ ਹਰ ਜੀਵ ਵਿੱਚ ਸਮਾਈ ਹੋਈ ਹੈ, ਬਰਾਬਰ ਹੈ।
1: ਸੰਤੋ ਘਾਟ ਘਾਟ ਰਹਿਆ ਸਮਾਹਿਓ,
0: ਉਹ ਮਾਧੋ ਜੀ ਘਟ ਘਟ ਵਿੱਚ ਸਮਾਇਆ ਹੋਇਆ ਹੈ, ਸੰਤ ਜਨੋ ਉਹ ਹਰ ਹਿਰਦੇ ਵਿੱਚ।

0: ਭਾਵੇਂ ਵਿਚਕਾਰ ਹੈ, ਆ ਸਪੇਸ ਜਿਹਨੂੰ ਕਹਿ ਦਿੰਦੇ, ਸਾਰਿਆਂ ਵਿੱਚ ਹੈਗਾ। ਇਹ ਸਿੰਧੀ ਸ਼ਬਦ ਹੈ ਆਇਓ, ਹੈਗਾ ਮੌਜੂਦ ਹੈ,
1: ਰਹਾਓ।
0: ਮਰਕਜ਼ੀ ਪੰਕਤੀਆਂ ਹਨ।
1: ਗੁਣ ਨਿਧਾਨ ਨਾਨਕ ਜਸ ਗਾਵੈ, ਸਤਗੁਰ ਭਰਮ ਚੁਕਾਇਓ।
0: ਇਸ ਲਈ ਉਸ ਗੁਣਾਂ ਦੇ ਮਹਾਨ ਮੁਜੱਸਮੇ ਦਾ, ਗੁਣਾਂ ਦੇ ਸਾਗਰ ਦਾ, ਗੁਣਾਂ ਦੇ ਨਿਧ ਦਾ, ਗੁਣਾਂ ਦੇ ਖਜ਼ਾਨੇ ਦਾ, ਜਿਸ ਵਿੱਚ ਸਾਰੇ ਹੀ ਗੁਣ ਨੇ, ਬਹੁਤ ਗੁਣਾਂ ਨੂੰ ਵਧਾ ਦਿੰਦਾ ਹੈ। ਜੇ ਕੋਈ ਨਿਰਗੁਣ ਵੀ ਉਸ ਨਾਲ ਜੁੜ ਜਾਏ ਤੇ ਗੁਣੀ ਬਣਾ ਦੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਗੁਣਾਂ ਵਿੱਚ ਹੋਰ ਇਜ਼ਾਫਾ ਕਰ ਦਿੰਦਾ ਹੈ, ਉਸ ਦੇ ਗੁਣ ਮਹਾਰਾਜ ਕਹਿੰਦੇ ਨੇ। ਇਹ ਸੇਵਕ ਜਿਹੜਾ ਸਾਰਿਆਂ ਵਿੱਚ ਸਮਾ ਰਿਹਾ ਹੈ, ਪਰਮਾਤਮਾ ਸਰਬ ਨਿਵਾਸੀ ਸਦਾ ਅਲੇਪਾ, ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਆ। ਗੁਰੂ ਨੇ ਇਹ ਭਰਮ ਦੂਰ ਕਰ ਦਿੱਤਾ ਹੈ ਕਿ ਉਸ ਤੋਂ ਬਿਨਾਂ ਵੀ ਕੋਈ ਹੋਰ ਕਿਸੇ ਹਿਰਦੇ

0: ਸਮਾਇਆ ਹੋਇਆ ਹੈ ਤੇ ਸਾਰਿਆਂ ਤੋਂ ਵੱਖਰਾ ਵੀ। ਜੈਸੇ ਪੋਪ ਮਦ ਜਿਉ ਬਾਸ ਬਸਤ ਹੈ ਮੁਕਰਮ ਹੈ ਜੈਸੇ ਸਾਈ। ਜਿਵੇਂ ਫੁੱਲ ਵਿੱਚ ਸੁਗੰਧੀ ਹੈ ਦਿਖਾਈ ਨਹੀਂ ਪੈਂਦੀ, ਸ਼ੀਸ਼ੇ ਵਿੱਚ ਸਾਡਾ ਅਕਸ ਹੈ ਪਰ ਉਹਦੇ ਵਿੱਚ ਮਹਿਸੂਸ ਨਹੀਂ ਆਉਂਦਾ, ਪਕੜਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਪਰਮਾਤਮਾ ਸਾਰੇ ਸਮਾਇਆ ਹੋਇਆ ਹੈ, ਸਾਡੀ ਪਕੜ ਤੋਂ ਬਾਹਰ ਹੈ ਤੇ ਸਾਨੂੰ ਦਿਖਾਈ ਨਹੀਂ ਪੈਂਦਾ ਪਰ ਉਸਦਾ ਅਨੁਭਵ ਕੀਤਾ ਜਾ ਸਕਦਾ ਹੈ। ਬੜੇ ਗਹਿਰੇ ਸ਼ਬਦ ਹਨ। ਆਓ ਹੁਣ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦੀ ਨਿਰਮਲ ਆਗਿਆ ਹੈ ਕਿ ਨਾਲ ਲੜੀਵਾਰ ਸ਼ਬਦ ਦੀ ਵਿਆਖਿਆ ਵੀ ਕਰਨੀ ਹੈ। ਆਓ ਉਸ ਨੂੰ ਵੀ ਸਰਵਣ ਕਰੀਏ। ਹਾਂਜੀ।
1: ਤੁਖਾਰੀ ਸ਼ੰਤ ਮਹੱਲਾ ਪਹਿਲਾ।
0: ਇਹ ਮਹਾਰਾਜ ਜੀ ਨੇ ਤੁਖਾਰੀ ਰਾਗ ਵਿੱਚ ਸੰਦ ਨਾਮ ਦੀ ਬਾਣੀ ਲਿਖੀ। ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਤੇ ਸੰਤ ਸ਼ਬਦ ਆਉਂਦਾ ਹੈ। ਕੁਝ ਚਾਰ ਪੰਕਤੀਆਂ ਦੇ ਹੁੰਦੇ ਨੇ, ਕੁਝ ਛੇ ਪੰਕਤੀਆਂ ਦੇ ਹੁੰਦੇ। ਜੈਸੇ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਚਾਰ ਪੰਕਤੀਆਂ ਦੇ ਸੰਤ ਨੇ ਗੁਰੂ ਰਾਮਦਾਸ ਮਹਾਰਾਜ, ਔਰ ਇਸੇ ਤਰ੍ਹਾਂ ਹੋਰ ਸੰਤ ਨੇ ਜਿਹੜੇ ਛੇ ਪੰਕਤੀਆਂ ਨੇ, ਇਹ ਵੀ ਛੇ ਛੇ ਪੰਕਤੀਆਂ ਦਾ ਪਾਵਨ ਸੰਤ ਹੈ।

0: ਮਨੁੱਖ ਮਹਾਨ ਪੂਜਨਿਕ ਦਾਰਸ਼ਨਿਕਤਾ ਪਵਿੱਤਰਤਾ ਪਾਵਨਤਾ ਤੇ ਰਸਕ ਭਰੇ ਸਿਰਲੇਖ ਹਨ ਬਾਣੀਆਂ ਦੇ, ਜਿਵੇਂ ਸੁਖਮਨੀ ਸਾਹਿਬ ਹੈ, ਜਿਵੇਂ 52 ਅੱਖਰੀ ਹੈ, ਜਿਵੇਂ ਦੱਖਣੀ ਓਅੰਕਾਰ ਹੈ, ਰਾਮਕਲੀ ਰਾਗ ਵਿੱਚ ਸਿੱਧ ਗੋਸ਼ਟ ਹੈ, ਗਾਥਾ ਹੈ, ਇਸ ਤਰ੍ਹਾਂ ਸਿਰਲੇਖ ਹਨ ਤੇ ਗੁਰੂ ਗ੍ਰੰਥ ਸਾਹਿਬ ਚ 7 ਵਾਰੇ ਹਨ, 52 ਅੱਖਰੀਆਂ ਹਨ। ਇਸੇ ਤਰ੍ਹਾਂ ਥਿੱਤੀ ਨਾਮ ਦੀ ਬਾਣੀ ਵੀ ਕਬੀਰ ਜੀ ਦੀ ਗੌੜੀ ਰਾਗ ਚ ਮੌਜੂਦ ਹੈ। ਇਹ 12 ਮਹੀਨਿਆਂ ਦਾ ਜਿਹੜਾ ਇੱਕ ਸੰਦ ਹੈਗਾ, ਜਿਸ ਨੂੰ 12 ਮਾਹ ਕਹਿੰਦੇ ਹਨ, ਉਹ ਪਾਵਨ ਬਾਣੀ ਦਾ ਸਿਰਲੇਖ ਹੈ ਤੇ ਗੁਰੂ ਕਿਰਪਾ ਨਾਲ ਮਹਾਰਾਜ ਕਹਿੰਦੇ ਨੇ ਬਾਣੀ ਪ੍ਰਾਪਤ ਹੁੰਦੀ ਹੈ, ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ ਤੇ ਜੀਵਨ ਬਣਦਾ ਹੈ।
1: ਤੂੰ ਸੁਣ ਕਿਰਤ ਕਰਮਾ ਪੁਰਬਕ ਮਾਇਆ।
0: ਪਾਰ ਬ੍ਰਹਮ ਪਰਮੇਸ਼ਰ ਨੂੰ ਮੁਖਾਤਿਬ ਹੁੰਦੇ ਹੋਏ ਪ੍ਰਾਰਥਨਾ ਰੂਪ ਚ ਬਚਨ ਕਹਿੰਦੇ ਨੇ, ਹੇ ਪਾਰ ਬ੍ਰਹਮ ਪਰਮੇਸ਼ਰ ਤੂੰ ਸੁਣ, ਤੂੰ ਧਿਆਨ ਨਾਲ ਮੇਰੇ ਬੇਨਤੀ ਨੂੰ ਸੁਣ। ਕਿਰਤ ਕਰਮਾ ਪੁਰਬ ਕਮਾਇਆ, ਜੋ ਜੋ ਅਸੀਂ ਜੀਵ ਰੂਪੀ ਇਸਤਰੀਆਂ ਨੇ ਪੂਰਬਲੇ ਜਨਮਾਂ ਚ ਕਰਮ ਕੀਤੇ ਹਨ। ਹਾਂਜੀ,
1: ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ।
0: ਜੋ ਕਰਮ ਪਹਿਲੇ ਕੀਤੇ ਨੇ, ਭਾਵੇਂ ਅੱਜ ਤੋਂ ਪਹਿਲੇ ਥੋੜੀ ਦੇਰ ਪਹਿਲੇ ਕੀਤੇ ਨੇ, ਪੂਰਬਲੇ ਕਰਮ ਬਣ ਜਾਣ, ਉਹਨਾਂ ਦੇ ਮੁਤਾਬਕ ਹਰ ਜੀਵ ਦੇ ਸਿਰ ਤੇ ਸੁਖ ਸਹਿਮ, ਸੁਖ ਤੇ ਦੁੱਖ ਮਿਲਦਾ ਹੈ। ਪਰ ਹੇ ਪ੍ਰਭੂ, ਜੋ ਵੀ ਤੂੰ ਦਿੰਦਾ ਹੈ ਸਾਨੂੰ, ਜੀਵਾਂ ਨੂੰ ਪ੍ਰਦਾਨ ਕਰਦਾ ਹੈ, ਉਹ ਸਾਰਾ ਭਲਾ ਹੈ, ਬੁਰਾ ਕੁਛ ਨਹੀਂ ਹੈ।
1: ਹਰ ਰਚਨਾ ਤੇਰੀ ਕਿਆ ਗਾਤ ਮੇਰੀ।
0: ਹੇ ਪਾਰ ਬ੍ਰਹਮ ਪਰਮੇਸ਼ਵਰ, ਇਹ ਸੰਸਾਰ ਤੇਰੀ ਸੋਹਣੀ ਰਚਨਾ ਤੇ ਮੇਰੇ ਨਿਮਾਣੇ ਜੀਵ ਦੀ ਕੀ ਪਾਇਆ ਹੈ, ਕੀ ਹਸਤੀ ਹੈ, ਕੀ ਮਜਾਲ ਹੈ ਕਿ ਮੈਂ ਇਸ ਨੂੰ ਸਮਝ ਸਕਾਂ। ਇਸ ਰਚਨਾ ਦੀ ਗਹਿਰਾਈ ਨੂੰ ਵੀ ਨਹੀਂ ਸਮਝਿਆ ਜਾ ਸਕਦਾ, ਪਰ ਨਾਲ ਮਹਾਰਾਜ ਕਹਿੰਦੇ ਹਨ,
1: ਹਰ ਬਿਨ ਘੜੀ ਨਾ ਜੀਵਾ।
0: ਬਸ ਇਤਨੀ ਹੀ, ਮੈਂ ਸਾਰੀ ਰਚਨਾ ਤੇਰੀ ਨੂੰ ਤਾਂ ਨਹੀਂ ਸਮਝ ਸਕਦਾ, ਤੇਰੇ ਸਾਰੇ ਗੁਣਾਂ ਨੂੰ, ਤੇਰੇ ਬਲ ਸਮਰਥ ਨੂੰ ਨਹੀਂ ਸਮਝ ਸਕਦਾ, ਪਰ ਇਤਨਾ ਬੋਧ ਤੂੰ ਬਖਸ਼ਿਆ ਹੈ ਕਿ ਨਾਮ ਤੋਂ ਬਿਨਾਂ ਇੱਕ ਘੜੀ ਵੀ ਜੀਵਿਆ ਨਹੀਂ ਜਾ ਸਕਦਾ। ਸਾਧ ਸੰਗਤ ਨਾਮ ਤੋਂ ਬਿਨਾਂ ਦੁੱਖਾਂ ਨਾਲ ਜੀਵਨ ਭਰ ਜਾਂਦਾ, ਇਸ ਲਈ ਮਹਾਰਾਜ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਜੀਵਨ ਕਲਾ ਕਲੇਸ਼ ਨਾਲ ਭਰ ਜਾ। ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ। ਤੇਰੇ ਤੋਂ ਦੂਰ ਰਹਿ ਕੇ ਤਾਂ ਸਮਾਂ ਹੀ ਨਹੀਂ ਲੰਘਦਾ, ਰਾਤ ਨਿੰਦਰਾ ਹੀ ਨਹੀਂ ਪੈਂਦੀ, ਨੀਂਦ ਨਾ ਆਵੇ। ਬਿਨ ਦੇਖੇ ਗੁਰ ਦਰਬਾਰੇ ਜੀਉ, ਹਉ ਘੋਲੀ ਜੀਉ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀ ਸਰਵਣ ਕਰੀਏ। ਹਾਂਜੀ,
1: ਪ੍ਰੇ ਬਾਂਝ ਦੁਹੇਲੀ ਕੋਏ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾ।
0: ਪਾਰ ਬ੍ਰਹਮ ਪਰਮੇਸ਼ਵਰ, ਤੇਰੇ ਨਾਮ ਤੋਂ ਬਿਨਾਂ ਦੁਹੇਲਾ ਭਾਨੀ ਹੈ, ਦੁੱਖ ਹੈ, ਤੇ ਤੇਰੇ ਨਾਮ ਤੋਂ ਬਿਨਾਂ, ਤੇਰੇ ਤੋਂ ਬਿਨਾਂ ਕੋਈ ਸਹਾਈ ਬੇਲੀ ਨਹੀਂ, ਤੇ ਤੇਰੀ ਮਿਹਰ ਨਾਲ ਹੀ ਨਾਮ ਜਲ ਨਾਮ ਅੰਮ੍ਰਿਤ ਪਾਨ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, ਨੀਅਰ ਸਟੈਂਪੇਡ ਗਰਾਊਂਡ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

561-9811-403-561-9811-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-98-
4818 West Winds Drive, Northeast Calgary.

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੀ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆ ਵਡਿਆਈਆਂ। ਤੁਦ ਵੇਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸੱਚੈ ਨਾਏ। ਰਹਾਓ ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਓਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰਉ ਗੁਰਪਾਸ। ਹਾਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਾ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਾਓ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ, ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਾਣ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵਹਿ ਉਦਮ, ਜਾਇਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਰਹਾਓ ਜਨਨ ਪਿਤਾ ਲੋਕ ਸੁਰਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ।
ਉਡੇ ਓਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤੇਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀਅ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤੋ ਜੀ, ਸਭ ਦੁਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ।

ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਅੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਥ ਦੇ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਇਸ਼ਾਟ ਕੋਈ ਅਵਰ ਨ ਧਿਆਓ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀ ਹੈ ਚਿਨ ਚਿਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝੂ ਕਰੀ ਆਹੋ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਆਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਯੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਵਹੋ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਾਹਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਭੇਦਾ ਤਾਕਾਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੈ ਬੈਠਾ ਕਹੋਂ ਸਿਮਟ ਭਇਓ ਸੰਕਰਿ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸੁਜੰਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਘਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ
कृपा दृष्ट तन जाहे निहर हो, ताके ताप तनक मह हर हो। रिद्ध सिद्ध कर्मो सब होई, दुष्ट शाह स्वय सकै न कोई। एक बार जिन तुम्हें संभारा, काल फांस ते ताहि उबारा। जिन नर नाम तिहारो कहा, दारिद दुष्ट दोख ते रहा।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰੇ ਧਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ, ਅਰਜਨ ਹਰਗੋਬਿੰਦ ਨੋ ਸਿਮਰਵ ਸ੍ਰੀ ਹਰ ਰਾਏ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰ ਹੈ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ

ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾ

ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਪ੍ਰਿਥਵੀ।

ਦਾਨ ਬਾਬੇਗ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ।

ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣੇ,

ਕਰੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

0: ਵਾਹਿਗੁਰੂ ਜੀ ਕੀ ਫਤਿਹ।
1: ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖੈ, ਜੈਸੇ ਹਮ ਸਤਿਗੁਰ ਰਾਖ ਲਈਏ।

ਸਰੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਸ ਮਿਹਰ ਅਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹਉ ਪਾਪੀ ਵੱਡ ਗੁਨਹਗਾਰ ਹਰ ਜੀਉ ਲਿਖੈ ਵਾਰ ਨ ਆਵਈ ਤੂੰ ਬਖਸ਼ ਮਿਲਾਵਣ ਹਾਰ ਲਿਖੈ ਕਤਹੇ ਨਾ ਛੂਟੀਐ ਖਿਨ ਖਿਨ ਭੁੱਲਨ ਹਾਰ ਬਖਸਨ ਹਾਰ ਬਖਸਲੈ ਨਾਨਕ ਪਾਰ ਉਤਾਰ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ

ਕੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ

कैसे भूलिया रहा ज्यो मधुमाखी त्यो सठोर रस जोर जोर तन किया।

ਸੰਤ ਰਹਿਣ ਕਿਉਂ ਦੀਆ ਦੇਹੁਰੀ ਲਾ ਬਰੀ ਨਾਰ ਸੰਗ ਭਈ ਆਗੈ ਸੱਜਣ ਸੁਹੇਲਾ ਮਾਰ ਕੱਟ ਲਾਓ ਸਭ ਲੋਗ ਕੁਟੰਬ ਭਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨਹੋਰ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਬ੍ਰਹਮ ਸੂਆ ਕਹਿਤ ਕਬੀਰ ਸੁਨਹੋਰ ਪ੍ਰਾਨੀ ਪਰੇ ਕਾਲ ਗ੍ਰਸ ਕੂਆ।